ਮੈਂ ਹਾਜ਼ਰ ਹਾਂ ਵਿੱਕੀ ਸਿੰਘ ਲੈ ਕੇ ਪ੍ਰੋਗਰਾਮ ਗੱਲਾਂ ਚੋ ਗੱਲ ਤੁਸੀਂ ਸੁਣ ਰਹੇ ਹੋ ਪਲੈਂਟੀ ਵੈਲੀ ਐਫ ਐਮ ਦੀ ਪੰਜਾਬੀ ਸੇਵਾ 88.6 ਤੁਹਾਡਾ ਲੋਕਲ ਰੇਡੀਓ ਸਟੇਸ਼ਨ ਜੇ ਤੁਸੀਂ ਪਲੈਂਟੀ ਵੈਲੀ ਦੀਆਂ ਖੂਬਸੂਰਤ ਵਾਦੀਆਂ ਦੇ ਵਿੱਚ ਰਹਿੰਦੇ ਹੋ ਪਲੈਂਟੀ ਵੈਲੀ ਦਾ ਇਹ ਪ੍ਰੋਗਰਾਮ ਮੈਲਬਨ ਦੇ ਉੱਤਰ ਵਾਲੇ ਪਾਸੇ ਤੁਸੀਂ ਸੁਣ ਸਕਦੇ ਹੋ ਇਸ ਤੋਂ ਇਲਾਵਾ ਇਸ ਪ੍ਰੋਗਰਾਮ ਨੂੰ ਤੁਸੀਂ pvfm.org.au ਤੇ ਜਾ ਕੇ ਇਸ ਦੀਆਂ ਪੋਡਕਾਸਟ ਬਾਅਦ ਵਿੱਚ ਵੀ ਸੁਣ ਸਕਦੇ ਜੇ ਗੱਲਾਂ ਚੋਂ ਗੱਲ ਹਰ ਉਹ ਗੱਲ ਜੋ ਸਾਨੂੰ ਪ੍ਰਭਾਵਿਤ ਕਰਦੀ ਏ ਹਰ ਉਹ ਗੱਲ ਜੋ ਅਸੀਂ ਪਰਿਵਾਰ 'ਚ ਬੈਠ ਕੇ ਕਰਨਾ ਚਾਹੁੰਦੇ ਹਾਂ ਗੱਲਾਂ ਜੋ ਸਾਡੇ ਆਲੇ ਦੁਆਲੇ ਦੀਆਂ ਨੇ ਗੱਲਾਂ ਜੋ ਵਿਚਾਰ ਮੰਗਦੀਆਂ ਨੇ ਗੱਲਾਂ ਜੋ ਧਿਆਨ ਮੰਗਦੀਆਂ ਨੇ ਗੱਲਾਂ ਸੋਹਣੇ ਦੇਸ਼ ਪੰਜਾਬ ਦੀਆਂ ਜਿਸ ਨੂੰ ਛੱਡ ਕੇ ਅਸੀਂ ਪਰਦੇਸੀ ਹੋਏ ਹਾਂ ਜੀ ਹਾਂ ਇਹ ਪ੍ਰੋਗਰਾਮ ਅਗਲੇ 2 ਘੰਟੇ ਤੱਕ 6 to 8 PM ਤੁਸੀਂ pvfm.org.au ਤੇ ਸੁਣ ਸਕਦੇ ਹੋ ਜਾਂ ਪਲੈਂਟੀ ਵੈਲੀ FM 88.6 ਤੁਹਾਡਾ ਲੋਕਲ ਰੇਡੀਓ ਸਟੇਸ਼ਨ ਪਹਿਲਾਂ ਨਾ ਉਸ ਰੱਬ ਦਾ ਜਿਸ ਦਾ ਜ਼ੋਰ ਜਵਾਬ ਕੋਈ ਨਾ ਜਿਸ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਹਿਸਾਬ ਵੀ ਕੋਈ ਨਾ ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ ਨਾਲੇ ਕਰਾਂ ਅਰਦਾਸ ਸਰਬਤ ਦੇ ਭਲੇ ਦੀ ਉਸ ਅਕਾਲ ਪੁਰਖ ਦੀ ਉਸਤ ਦੇ ਵਿੱਚ ਇੱਕ ਸ਼ਬਦ ਸੁਣਦੇ ਹਾਂ ਸ਼ਬਦ ਤੋਂ ਬਾਅਦ ਮੇਰਾ ਪ੍ਰੋਗਰਾਮ ਦਾ ਪਹਿਲਾ ਸੈਗਮੈਂਟ ਜਿੱਥੇ ਅਸੀਂ ਜ਼ਿੰਦਗੀ ਜਿਉਣ ਦੀ ਜੋ ਦਿਸ਼ਾ ਨਿਰਦੇਸ਼ ਨੇ ਉਹਦੀ ਗੱਲਬਾਤ ਕਰਦੇ ਹਾਂ ਉਹ ਸਰਵਣ ਕਰੋ ਬੈਰਾਗ ਪਾਉਂਦਾ ਸ਼ਬਦ

मन पे राग पिया दर्शन देखने का चाव वियोग बिरहा साडा जीवन का एक साधना है तरीका है प्रोग्राम का पहला सैगमेंट जिंदगी जीवन लई जो साडे दिशा निर्देश ने कुछ भगती रस कुछ सूफी मत उस दर्शन शास्त्र की गल करांगे जिथों सानू अगे चलण दे कई राह मिलते ने साडे अंदरलियां गुंजलां वो विचार सांझे करांगे मेरे नाल स्टूडियो दे विच परमजीत कौर होरी आए ने काफ़ी लंबे समय बाद आए ने घूम फिर के भी आए ने ते इन्हां दिनां दे विच जो गल्लां बातां जिंदगी दे तजर्बे होए वो भी सांझे करनगे पंजाह लख तों वध दा शहर है जिथे असीं रहिंदे आ ਜਾਂ ਇੱਦਾਂ ਸਮਝ ਲਓ ਕਿ ਅੱਧਾ ਕਰੋੜ ਲੋਕ ਮੇਰੇ ਆਲੇ ਦੁਆਲੇ ਨੇ ਅਤੇ ਇਸ ਅੱਧੇ ਕਰੋੜ ਲੋਕਾਂ ਦੇ ਵਿੱਚ ਵੀ ਕਦੀ ਕਦੀ ਅਸੀਂ ਇਕੱਲੇ ਮਹਿਸੂਸ ਕਰਦੇ ਹਾਂ ਅਸੀਂ ਸ਼ਹਿਰ ਨੂੰ ਉਸਦੀ ਖੂਬਸੂਰਤੀ ਪਾਰਕਾਂ ਖੁੱਲ੍ਹੀਆਂ ਥਾਵਾਂ ਉੱਚੀਆਂ ਇਮਾਰਤਾਂ ਵੱਡੀਆਂ ਵੱਡੀਆਂ ਗੱਡੀਆਂ ਮੈਟਰੋ ਸਟੇਸ਼ਨ ਆਵਾਜਾਈ ਦੇ ਸਾਧਨ ਮਹਿੰਗੀਆਂ ਕਾਰਾਂ ਦੇ ਰੂਪ 'ਚ ਦੇਖਦੇ ਹਾਂ ਪਰ ਸ਼ਹਿਰ ਲੋਕਾਂ ਨਾਲ ਬਣਦੇ ਨੇ ਸਾਡੇ ਰਿਸ਼ਤਿਆਂ ਨਾਲ ਬਣਦੇ ਨੇ ਸਾਡੇ ਪਿਆਰ ਮੁਹੱਬਤ ਨਾਲ ਬਣਦੇ ਨੇ ਸਾਡੀ ਸਾਂਝ ਇਹਨਾਂ ਥਾਵਾਂ ਨਾਲ ਇਹਨਾਂ ਲੋਕਾਂ ਨਾਲ ਇਹਨਾਂ ਚੀਜ਼ਾਂ ਦੇ ਨਾਲ ਭਾਵੇਂ ਆਰਜ਼ੀ ਹੋਵੇ ਭਾਵੇਂ ਪੱਕੀ ਹੋਵੇ ਕਿੰਨੀ ਡੂੰਘੀ ਹੈ ਉਹਨਾਂ ਚੀਜ਼ਾਂ ਪਲਾਂ ਦੇ ਵਿੱਚ ਬਿਤਾਇਓ ਪਲ ਉਹ ਥਾਵਾਂ ਦੇ ਵਿੱਚ ਜ਼ਿੰਦਗੀ ਜਿਉਣ ਦੇ ਉਹ ਹਾਸੇ ਠੱਠੇ ਰੋਸੇ ਉਹ ਸੰਘਰਸ਼ ਦੀ ਦਾਸਤਾਨ ਨਾਲ ਸਾਡੇ ਸ਼ਹਿਰ ਬਣਦੇ ਨੇ ਭਾਵੇਂ ਅਸੀਂ ਪਰਦੇਸੀ ਹੋ ਗਏ ਹਾਂ ਪਰ ਅਸੀਂ ਆਪਣੇ ਪਸੀਨੇ ਖੂਨ ਪਸੀਨੇ ਦੀ ਮਿਹਨਤ ਨਾਲ ਇਸ ਮਿੱਟੀ ਨੂੰ ਰੰਗਿਆ ਏ ਇਸ ਦੇਸ਼ ਨੇ ਸਾਨੂੰ ਢਾਹ ਦਿੱਤੀ ਏ ਅਸੀਂ ਇੱਥੋਂ ਦੇ ਰੰਗਾਂ ਵਿੱਚ ਰੰਗੇ ਹੋਏ ਵੀ ਆਪਣੇ ਆਪ ਨੂੰ ਵੱਖਰੇ ਰੰਗ ਵਿੱਚ ਰੂਪ ਵੇਖਦੇ ਹਾਂ ਇਹੀ ਸਾਡਾ ਜੀਵਨ ਹੈ ਸਾਡਾ ਸਾਰਿਆਂ ਦਾ ਕੱਦ ਜਾਂ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਦੁਨੀਆ ਦੇ ਇੱਕ ਖੂਬਸੂਰਤ ਸ਼ਹਿਰ ਵਿੱਚ ਰਹਿੰਦੇ ਹਾਂ ਇੱਕ ਮਹਾਨਗਰ ਜੋ ਕਦੀ ਸੌਂਦਾ ਨਹੀਂ ਦੂਜੇ ਸ਼ਹਿਰਾਂ ਵਾਲੇ ਦੂਜੇ ਦੇਸ਼ ਨਿਊਜ਼ੀਲੈਂਡ ਤੋਂ ਲੋਕ ਆ ਕੇ ਵੇਖਦੇ ਨੇ ਮੈਲਬਰਨ ਵਿੱਚ ਲੋਕ 24 ਘੰਟੇ ਕੰਮ ਕਰਦੇ ਨੇ ਕਈ ਅੱਧੀ ਅੱਧੀ ਰਾਤ ਤੱਕ ਡਿਊਟੀਆਂ ਦੇ ਕੇ ਘਰ ਨੂੰ ਜਾ ਰਹੇ ਹੁੰਦੇ ਨੇ ਅਤੇ ਕਈਆਂ ਦਾ ਸਵੇਰੇ ਕੰਮ 'ਤੇ ਜਾਣ ਦਾ ਮੌਕਾ ਸ਼ੁਰੂ ਹੋ ਜਾਂਦਾ ਹੈ ਇਹ ਸਮੁੰਦਰ ਦੇ ਕੰਢੇ ਵਸਿਆ ਨਗਰ ਮਹਾਨਗਰ ਅੱਧਾ ਕਰੋੜ ਲੋਕ ਇੱਥੇ ਰਹਿੰਦੇ ਨੇ ਇਹਦੇ ਅੰਦਰ ਜੰਗਲ ਵੀ ਨੇ ਦੂਰ ਦੁਰਾਡੇ ਪਹਾੜੀਆਂ ਪਰਬਤ ਵੀ ਮਿਲ ਜਾਣਗੇ ਪਰ ਸੰਭਵ ਹੈ ਅਸੀਂ ਫਿਰ ਵੀ ਇਸ ਭੀੜ ਦੇ ਵਿੱਚ ਇਕੱਲੇ ਹੁੰਦੇ ਹਾਂ ਆਇਨਾ ਟੁੱਟ ਕੇ ਥੱਲੇ ਪਿਆ ਏ ਕੱਚ ਦੇ ਟੁਕੜੇ ਜ਼ਮੀਨ 'ਤੇ ਪਏ ਨੇ ਅਸੀਂ ਹਰ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਇਕੱਲਾ ਵੇਖਦੇ ਹਾਂ ਇੱਕ ਸੁਭਾਵਕ ਵੀ ਏ ਮੈਂ ਹੁਣ ਵੀ ਇਕੱਲਾ ਬੈਠਾ ਕਈ ਵਾਰੀ ਘਰ 'ਚ ਇਕੱਲਾ ਬੈਠਾ ਇਕੱਲੇ ਕਮਰੇ 'ਚ ਕੰਪਿਊਟਰ ਦੀ ਸਕਰੀਨ ਤੋਂ ਬਾਹਰ ਖਿੜਕੀ ਵੱਲ ਵੇਖਦਾ ਅਤੇ ਬਹੁਤ ਸਾਰੀਆਂ ਚੀਜ਼ਾਂ ਇਕੱਲੀਆਂ ਹੁੰਦੀਆਂ ਨੇ ਇਕੱਲਤਾ ਅਤੇ ਇਕੱਲਾ ਹੋਣਾ ਇੱਕ ਵੱਖ ਵੱਖ ਚੀਜ਼ਾਂ ਨੇ ਅਸੀਂ ਇਕੱਲੇ ਹੁੰਦੇ ਹੋਏ ਵੀ ਇਕੱਲੇ ਇਕੱਲਤਾ ਮਹਿਸੂਸ ਨਹੀਂ ਕਰਦੇ ਇੱਕ ਸਾਥੀ ਦੇ ਨਾਲ ਕਾਰ 'ਚ ਬੈਠਿਆਂ ਹੋਇਆਂ ਵੀ ਅਸੀਂ ਇਕੱਲਤਾ ਮਹਿਸੂਸ ਕਰਦੇ ਹਾਂ ਇਕੱਲੇ ਤਾਂ ਅਸੀਂ ਅਕਸਰ ਹੁੰਦੇ ਹਾਂ ਪਰ ਇਕੱਲਤਾ ਮਹਿਸੂਸ ਸ਼ਾਇਦ ਕਦੀ ਕਦੀ ਨਹੀਂ ਕਰਦੇ ਹਰ ਇਕੱਲਾ ਇਕੱਲਤਾ ਮਹਿਸੂਸ ਕਰੇ ਇਹ ਜ਼ਰੂਰੀ ਨਹੀਂ ਇਕਾਂਤ ਅਤੇ ਇਕੱਲਾ ਮਿਲ ਕੇ ਵੀ ਇਕੱਲਤਾ ਪੈਦਾ ਨਹੀਂ ਕਰ ਸਕਦੇ ਫਲਿੰਡਰ ਸਟੇਸ਼ਨ ਦੇ ਸਾਹਮਣੇ ਫੈਡਰੇਸ਼ਨ ਸਕੇਅਰ 'ਤੇ ਇਕੱਠੀ ਹੋਈ ਭੀੜ ਨੂੰ ਵੇਖ ਕੇ ਵੀ ਅਸੀਂ ਕਦੀ ਕਦੀ ਇਕੱਲਤਾ ਮਹਿਸੂਸ ਕਰਦੇ ਹਾਂ ਸਟੇਸ਼ਨ ਤੋਂ ਗੱਡੀ ਵਿੱਚ ਬਹਿ ਕੇ ਘਰ ਨੂੰ ਜਾਣ ਲੱਗੇ ਵੀ ਜੇ ਕਿਤੇ ਸਾਡੇ ਫੋਨ ਦੀ ਬੈਟਰੀ ਬੰਦ ਹੋ ਜਾਵੇ
ਤੇ ਸ਼ਾਇਦ ਅਸੀਂ ਕਿੰਨੀ ਬੋਰੀਅਤ ਤੇ ਕਲਤਾ ਮਹਿਸੂਸ ਕਰੀਏ ਤੇ ਕਈ ਵਾਰੀ ਇਸ ਸਪੀਡ ਵਿੱਚ ਕੈਸੀ ਸਾਂਝ ਵੀ ਪੈ ਜਾਂਦੀ ਹੈ ਜੋ ਸਾਡੀ ਇਕਲਤਾ ਦੇ ਇਸ ਖਲਾ ਨੂੰ ਆਪਣੇ ਰੰਗਾਂ ਨਾਲ ਭਰ ਦਿੰਦੀ ਹੈ ਮੈਂ ਮੰਨਦਾ ਕਿ ਇਕਲਤਾ ਮਹਿਸੂਸ ਹੋਣੀ ਤੇ ਸਿਆਣਪ ਜਾਂ ਅੰਦਰੋਂ ਅਧਿਆਤਮਿਕ ਗਿਆਨ ਹੋਣਾ ਇਹ ਕੁਦਰਤੀ ਤਰੀਕੇ ਹੁੰਦੇ ਨੇ ਉਸ ਮਾਲਕ ਦੀ ਮਰਜ਼ੀ ਦੇ ਨੇ ਜਿਹਦੇ ਵਿੱਚ ਅਸੀਂ ਸਾਡਾ ਆਪਣਾ ਵੱਸ ਰੋਗ ਨਹੀਂ ਹੁੰਦਾ ਇਹ ਉਸ ਮੁਹੱਬਤ ਵਾਂਗ ਨੇ ਪਿਆਰ ਵਾਂਗ ਨੇ ਜਿਹਦੇ ਵਿੱਚ ਸਾਡਾ ਪਿਆਰ ਔਰ ਮੁਹੱਬਤ ਕਦੋਂ ਹੋ ਜਾਣੀ ਹੈ ਉਹ ਪਤਾ ਨਹੀਂ ਹੁੰਦਾ ਘਰ 'ਚ ਜੇ ਤੁਹਾਡੇ ਫੁੱਲ ਬੂਟੇ ਹੈਗੇ ਨੇ ਕਈ ਵਾਰੀ ਜੇ ਤੁਸੀਂ ਮੀਂਹ ਦੀਆਂ ਕਣੀਆਂ ਦੇ ਵਿੱਚ ਉਹਨਾਂ ਨੂੰ ਵੇਖੋ ਤਾਂ ਕਈ ਵਾਰੀ ਸਾਨੂੰ ਉਹਨਾਂ ਫੁੱਲਾਂ ਨਾਲ ਮੁਹੱਬਤ ਹੋ ਜਾਂਦੀ ਹੈ ਦਰਖਤ ਤੋਂ ਡਿੱਗੇ ਪੱਤੇ ਨਾਲ ਵੀ ਕਈ ਵਾਰੀ ਸਾਨੂੰ ਮੁਹੱਬਤ ਹੋ ਜਾਂਦੀ ਹੈ ਅਤੇ ਪੱਤਾ ਕਈ ਵਾਰੀ ਇਕੱਲਾ ਹੁੰਦੇ ਹੋਏ ਵੀ ਉਹਦੇ 'ਚ ਇਕਲਤਾ ਨਹੀਂ ਲੱਗਦੀ ਉਹ ਟਾਹਣੀ ਨੂੰ ਟੁੱਟਿਆ ਪੱਤਾ ਇਕੱਲਾ ਹੁੰਦਾ ਹੋਇਆ ਵੀ ਆਪਣੇ ਨਾਲ ਆਪਣੇ ਵਜੂਦ ਹਵਾ ਪਵਨ ਪਾਣੀ ਦਾ ਹਿੱਸਾ ਬਣਦਾ ਹੈ ਆਦਿ ਮਨੁੱਖ ਕੁਦਰਤ ਅੰਗ ਸੀ ਅਤੇ ਜੇ ਕੁਦਰਤੀ ਤੌਰ ਤਰੀਕੇ ਵਿੱਚ ਵੇਖੀਏ ਤਾਂ ਉੱਥੇ ਲਕੀਰਾਂ ਨਹੀਂ ਹੁੰਦੀਆਂ ਕਦੇ ਗੌਰ ਨਾਲ ਸੋਚਿਓ ਜੇ ਮੈਨੂੰ ਬਾਗ ਨਾਲੋਂ ਜੰਗਲ ਚੰਗਾ ਲੱਗਦਾ ਬਾਗ ਬੜਾ ਤਰਤੀਬਾ ਜਿਹਾ ਹੁੰਦਾ ਥਾਂ ਇੱਕੋ ਤਰ੍ਹਾਂ ਰੁੱਖ ਲਾਏ ਹੁੰਦੇ ਗਮਲਿਆਂ 'ਚ ਬੂਟੇ ਘਾਹ ਹੁੰਦਾ ਜੰਗਲ ਬੇਤਰਤੀਬਾ ਵੱਖ ਵੱਖ ਭਾਂਤ ਦਾ ਸੰਗੀਤ ਕਦੀ ਡਰਾਉਣਾ ਵੀ ਕਦੀ ਭੁੱਲਿਆ ਹੋਇਆ ਵੀ ਅਤੇ ਜੰਗਲ ਹਮੇਸ਼ਾ ਭਰਿਆ ਲੱਗਦਾ ਜੇ ਤੁਸੀਂ ਆਲੇ ਦੁਆਲੇ 'ਚ ਵੇਖਦੇ ਹੋ ਇੱਕ ਪੱਤਾ ਰੁੱਖ ਪਾਣੀ ਅਤੇ ਦਰਿਆ ਮੱਛੀ ਅਤੇ ਸਮੁੰਦਰ ਤਾਰੇ ਅਤੇ ਖਲਾਅ ਸਾਹ ਅਤੇ ਅਸਮਾਨ ਚੁੱਪ ਅਤੇ ਆਵਾਜ਼ ਇੱਕ ਅਤੇ ਅਨੇਕ ਇਹ ਸਾਰਾ ਇੱਕੋ ਵਰਤਾਰਾ ਹਨ ਰੁੱਖੋਂ ਟੁੱਟਾ ਪੱਤਾ ਅੱਡੋ ਅੱਡ ਨਜ਼ਰ ਆਉਂਦੇ ਨੇ ਜੇ ਅਸੀਂ ਲਕੀਰਾਂ ਦੇ ਵਿੱਚ ਵੇਖਦੇ ਲਕੀਰਾਂ ਅਸੀਂ ਪਾਉਂਦੇ ਹਾਂ ਕੁਦਰਤੀ ਲਕੀਰਾਂ ਨਹੀਂ ਪੈਂਦੀਆਂ ਅਤੇ ਸ਼ਾਇਦ ਇਹਨਾਂ ਲਕੀਰਾਂ ਦੀ ਸਮਝ ਦੇ ਵਿੱਚ ਹੀ ਸਾਡੇ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਹੈ ਜਦੋਂ ਮੈਂ ਅੱਜ ਲਈ ਆ ਰਿਹਾ ਸੀ ਤਾਂ ਮੈਨੂੰ ਇੱਕ ਬਹੁਤ ਖੂਬਸੂਰਤ ਗੀਤ ਦਿਲਜੀਤ ਦਾ ਨਜ਼ਰ ਪਿਆ ਅਤੇ ਸ਼ਾਇਦ ਉਹ ਵੀ ਉਸ ਧਿਆਨ ਉਸ ਸੰਗੀਤ ਉਸ ਰੱਬ ਦੀ ਗੱਲ ਕਰ ਰਿਹਾ ਹੈ ਇਹ ਧਿਆਨ ਕੀ ਹੈ ਇਹ ਖਿਆਲ ਕੀ ਹੈ ਆਓ ਇਸ ਗੀਤ ਸੁਣਦੇ ਹਾਂ

ਬਿਲਕੁਲ ਵੱਖਰੇ ਸਟਾਈਲ ਦੇ ਵਿੱਚ ਦਿਲਜੀਤ ਦੋਸਾਂਝ ਦਾ ਗੀਤ ਸੁਣਿਆ। ਗੱਲ ਧਿਆਨ ਤੇ ਚਿੰਤਨ ਦੀ ਹੈ। ਜਿਸ ਤਰ੍ਹਾਂ ਦੀ ਅੱਜ ਕੱਲ੍ਹ ਦੀ ਚਮਕ ਦਮਕ ਦੀ ਦੁਨੀਆ ਹੈ, ਉੱਥੇ ਸਾਡਾ ਚਿੰਤਨ ਦਾ ਮਾਹੌਲ ਹੀ ਨਹੀਂ ਮਿਲਦਾ। ਚਿੰਤਨ ਦੇ ਲਈ ਅੰਦਰਲਾ ਅਤੇ ਬਾਹਰਲਾ ਚਿੰਤਾ ਕਰਨ ਦਾ ਮਸਲਾ ਹੁੰਦਾ ਹੈ। ਠੋਸ ਅਤੇ ਸੂਖਮ ਦੇ ਅਧਿਐਨ ਦਾ ਮਸਲਾ ਹੈ, ਦੁੱਖ ਸੁੱਖ ਨੂੰ ਸਮਝਣ ਦਾ ਮਸਲਾ ਹੈ, ਸਾਡਾ ਮੂਲ ਕੀ ਹੈ, ਸਾਡੇ ਗ੍ਰੰਥ ਕੀ ਨੇ, ਸਾਡੇ ਕਿਹੜੇ ਸਿਧਾਂਤਾਂ ਦੇ ਉੱਤੇ ਪਹਿਰਾ ਦੇ ਕੇ ਸਾਡੇ ਬਾਬੇ ਸਾਨੂੰ ਰਾਹ ਦਿਖਾ ਕੇ ਗਏ ਨੇ, ਇਕੱਲਤਾ ਅਤੇ ਭੀੜ ਨੂੰ ਸਮਝਣ ਦਾ ਰਸਤਾ ਹੈ। ਬੁੱਧ ਲਈ ਸਾਰਾ ਕੁਝ ਸਹਿਜ ਸੀ, ਸਹਿਜ ਤੋਂ ਪਰੇ ਕੁਛ ਨਹੀਂ, ਉਹ ਤਾਂ ਪੱਤਿਆਂ 'ਚ ਹਰਾ ਅਤੇ ਫੁੱਲਾਂ 'ਚ ਲਾਲ ਹੋ ਜਾਂਦਾ ਸੀ। ਘਰ ਪਰਤਦਿਆਂ ਤੁਸੀਂ ਇਕੱਲੇ ਹੋ, ਫਿਰ ਵੀ ਤੁਸੀਂ ਚਿੰਤਨ 'ਚ ਰਹਿੰਦੇ ਹੋ। ਜੇ ਤੁਸੀਂ ਅੰਦਰੋਂ ਚਾਨਣ ਦੇ ਵਿੱਚੋਂ ਤਾਂ ਤੁਸੀਂ ਆਪਣੇ ਆਪ ਨੂੰ ਪਾਉਣ ਲਈ, ਇਸ ਹੋਣੀ ਨੂੰ ਪਾਉਣ ਲਈ ਜੰਗਲਾਂ ਪਹਾੜਾਂ ਪਰਬਤਾਂ 'ਚ ਨਹੀਂ ਜਾਓਗੇ। ਤੁਸੀਂ ਇਸ ਵੱਡੇ ਸ਼ਹਿਰ ਦੇ ਭੀੜ ਭੜੱਕੇ ਵਿੱਚ ਵੀ ਆਪਣੇ ਆਪ ਨੂੰ ਉਹਨਾਂ ਨਾਲ ਹੀ ਮਹਿਸੂਸ ਕਰੋਗੇ, ਇਕੱਲੇ ਨਹੀਂ ਰਹੋਗੇ। ਕਹਿੰਦੇ ਇਕੱਲੀ ਹੋਵੇ ਨਾ ਬਣਾ ਵਿੱਚ ਟਾਹਲੀ, ਇਕੱਲਾ ਨਾ ਹੋਵੇ ਪੁੱਤ ਜੱਟ ਦਾ, ਇਕੱਲਾ ਰੁੱਖ ਜੰਗਲਾਂ ਵਿੱਚ ਡੋਲੇ, ਇਕੱਲਾ ਰੱਬ ਕੋਈ ਨਾ ਹੋਵੇ। ਮੈਂ ਗੱਲ ਕਹਿੰਦਾ ਸੀ ਮੈਨੂੰ ਜੰਗਲ ਚੰਗਾ ਲੱਗਦਾ। ਇੱਕ ਵਾਰੀ ਮੈਂ ਕੈਕਟਸ ਦੇ ਕੁਛ ਬੂਟਿਆਂ ਨੂੰ ਵੇਖਦਾ ਰਿਹਾ ਅਤੇ ਮੈਂ ਵੇਖਿਆ ਕਿ ਕੈਕਟਸ ਦੇ ਆਲੇ ਦੁਆਲੇ ਕੁਝ ਹੋਰ ਵੇਲਾਂ ਵੀ ਨੇ, ਬੂਟੇ ਵੀ ਨੇ। ਉਹਨਾਂ ਦੋਨਾਂ ਨੇ ਇੱਕ ਦੂਜੇ ਨੂੰ ਰਾਹ ਦੇ ਕੇ ਆਪਣੇ ਆਪਣੀਆਂ ਟਾਹਣੀਆਂ ਮੋੜੀਆਂ ਹੋਈਆਂ ਸਨ। ਜਿੱਥੋਂ ਵੇਲ ਘੁੰਮਦੀ ਸੀ ਉੱਥੋਂ ਕੈਕਟਸ ਪਰੇ ਹੋ ਕੇ ਨਿਕਲ ਜਾਂਦਾ ਸੀ। ਇਹ ਮੋਹ ਏ, ਇਹ ਸਾਂਝ ਏ, ਇਹ ਪਿਆਰ ਏ। ਮੋਹ ਵਿੱਚ ਰੰਗੀ ਹੀਰ ਨੂੰ ਰਾਂਝਾ ਆਪਣੇ ਤੋਂ ਵੱਖਰਾ ਨਹੀਂ ਲੱਗਦਾ, ਨਾ ਹੀ ਉਹਨੂੰ ਆਪਣਾ ਚੁਫੇਰਾ ਬੇਗਾਨਾ ਲੱਗਦਾ ਏ। ਮੁਹੱਬਤ ਇਕੱਲੇ ਵਜੂਦ ਨੂੰ ਹੀ ਹੁੰਦੀ ਏ। ਕਹਿੰਦੇ ਨੇ ਰਾਂਝੇ ਦੇ ਮਰਨ ਤੋਂ ਬਾਅਦ ਕਈ ਸਾਲ ਹੀਰ ਇਕੱਲੀ ਰਹੀ, ਪਰ ਇਕੱਲਤਾ ਦੀ ਬਾਰੀ 'ਚੋਂ ਬਾਹਰ ਝਾਕਦੀ ਨੂੰ ਆਪਣੇ ਆਪ ਵਿੱਚ ਅਤੇ ਰਾਂਝੇ ਵਿੱਚ ਅਤੇ ਹੋਰ ਸਾਰੇ ਕੁਝ ਵਿੱਚ ਫਰਕ ਮਿਟਦਾ ਨਜ਼ਰ ਆਇਆ। ਉਸ ਨੂੰ ਉਸ ਸਾਰੀ ਖਲਕਤ ਦੇ ਵਿੱਚ ਰਾਂਝਾ ਨਜ਼ਰ ਆਇਆ। ਜਦੋਂ ਤੁਸੀਂ ਪਿਆਰ, ਮੁਹੱਬਤ, ਇਸ਼ਕ ਔਰ ਆਪਣੇ ਵਜੂਦ ਨੂੰ ਗਵਾ ਲੈਂਦੇ ਹੋ, ਉਸ ਵਿਰਾਗ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹੋ, ਸਾਰਾ ਕੁਝ ਹੀ ਇੱਕ ਰਹੱਸਮਈ ਢੰਗ ਨਾਲ ਇੱਕ ਸੁਰ ਵਰਗਾ ਹੋ ਜਾਂਦਾ ਹੈ। ਰਾਂਝਾ ਮੱਝੀਆਂ ਨੂੰ ਹਾਕਰ ਮਾਰੇ, ਮੇਰੇ ਭਾਣੇ ਮੋਰ ਕੂਕਦੇ। ਇਸ ਰੱਬ ਦੀ ਦੁਨੀਆ ਵਿੱਚ ਸਾਰਾ ਕੁਛ ਨਾਲੋਂ ਨਾਲ ਚੱਲਦਾ ਹੈ। ਡੂੰਘੇ ਅਚੇਤ ਮਨਾਂ ਵਿੱਚ ਸਾਰੇ ਵਿਰੋਧ ਭਾਵ ਇੱਕ ਬਿੰਦੂ 'ਤੇ ਸਿਮਟਦੇ ਨਜ਼ਰ ਆਉਂਦੇ ਨੇ। ਸੱਚ ਜਾਣਿਓ ਜੇ ਇਸ ਇਕੱਲਤਾ ਵਿੱਚ ਹੀ ਸਾਰੀ ਸ੍ਰਿਸ਼ਟੀ ਦੀ ਸਮੁੱਚਤਾ ਨਜ਼ਰ ਆਉਂਦੀ ਹੈ। ਇਸ ਇਕੱਲਤਾ ਵਿੱਚ ਹੀ, ਇਸ ਵਿਰਾਗ ਵਿੱਚ ਵੀ ਬ੍ਰਹਿਮੰਡ ਵਾਸ ਕਰਦਾ ਜੇ। ਇਸ ਕਾਇਆ ਅੰਦਰ ਅਸੰਖ ਵਸਤੂਆਂ ਨੇ। ਇਕਾਂਤ, ਇਕੱਲੇ ਹੋਣਾ, ਇਸ ਇਕੱਲਤਾ ਦੇ ਅਹਿਸਾਸ ਨੂੰ ਮੰਨੀਏ। ਪਰ ਸਾਨੂੰ ਹਮੇਸ਼ਾ ਯਾਦ ਆਉਂਦੀ ਹੈ ਉਹਨਾਂ ਸੱਜਣਾ ਮਿੱਤਰਾਂ ਦੀ ਜਿਹੜੇ ਤੁਰ ਜਾਂਦੇ ਨੇ, ਅਤੇ ਅਸੀਂ ਉਹਨਾਂ ਦੀ ਯਾਦ ਦੇ ਵਿੱਚ
ਅਕਸਰ ਗਾਣੇ ਗਾਉਂਦੇ ਹਾਂ ਉਸ ਵਿਰੋਧ ਭਾਵ ਦੇ ਅੰਦਰ ਵਿੱਚ ਵੀ ਪਿਆਰ ਏ ਸੰਭਾਲ ਏ ਸਾਂਝ ਏ ਮੈਨੂੰ ਇਹ ਗੀਤ ਬਹੁਤ ਪਿਆਰਾ ਲੱਗਦਾ ਫੋਕ ਧੁਨਾਂ ਵੀ ਨੇ ਉਹਦੇ ਵਿੱਚ ਪਿਆਰ ਵੀ ਹੈ ਮੁਹੱਬਤ ਵੀ ਹੈ ਅਤੇ ਵਿਯੋਗ ਵੀ ਹੈ ਲੈਂਦੇ ਹੋ ਆਇਆ ਜੇ ਗੀਤ ਸਾਡੇ ਲਈ

0: ਅਰਫਲੋ ਹਰੋਲਾਂ ਦਾ ਇਹ ਗੀਤ ਤੁਸੀਂ ਸੁਣਿਆ ਜ਼ਿੰਦਗੀ ਜਿਉਣ ਲਈ ਸਾਨੂੰ ਸਾਥ ਤਾਂ ਚਾਹੀਦਾ ਹੁੰਦਾ ਹੁੰਦਾ ਪਰ ਸਾਥ ਦੇ ਨਾਲ ਨਾਲ ਅਸੀਂ ਆਪਣੇ ਆਪ ਨੂੰ ਕਿਵੇਂ ਪਛਾਣਦੇ ਹਾਂ
1: ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ ਇੱਥੇ ਵਿਕਟੋਰੀਆ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ
2: ਸਟੇਸ਼ਨ ਸਪਾਂਸਰ ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ
3: ਸਟੇਸ਼ਨ ਸਪਾਂਸਰ
0: ਜੀ ਹਾਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਪਰਮਜੀਤ ਕੌਰ ਹੋਰੀ ਆਏ ਨੇ ਅਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਵੈਸੇ ਅੱਜ ਉਹ ਸਾਡੇ ਨਾਲ ਇੱਥੇ ਬੈਠੇ ਨੇ ਕਈ ਵਾਰੀ ਸਾਨੂੰ ਅਕਸਰ ਫੋਨ ਦੇ ਉੱਤੇ ਵੀ ਉਹ ਗੱਲ ਕਰਦੇ ਨੇ ਅਤੇ ਜਿੱਥੇ ਮੈਂ ਦੱਸ ਦੇਵਾਂ ਕਿ ਉਹਨਾਂ ਦਾ ਸਾਡੇ ਨਾਲ ਪਿਆਰ ਬੜਾ ਡੂੰਘਾ ਹੈ ਅਤੇ ਕਈ ਵਾਰੀ ਅਸੀਂ ਖਾਸ ਪ੍ਰੋਗਰਾਮ ਗੱਲਾਂ ਬਾਤਾਂ ਵੀ ਉਹਨਾਂ ਦੇ ਇਸ ਤਜ਼ਰਬੇ ਤੋਂ ਸਾਂਝੀਆਂ ਕਰਦੇ ਨੇ ਪਰਮਜੀਤ ਕੌਰ ਹੋਰਾਂ ਨੇ ਇਹਨਾਂ ਦਿਨਾਂ ਦੇ ਵਿੱਚ ਮੈਲਬਰਨ ਦੇ ਵਿੱਚ ਇੱਕ ਕੈਨੇਡਾ ਤੋਂ ਇੱਕ ਫਿਲੋਸਫਰ ਮੈਂ ਕਹਿ ਸਕਦਾ ਇੱਕ ਵਿਅਕਤੀ ਇੱਕ ਔਰਤ ਸੀਗੇ ਜਿਹਨਾਂ ਨੇ ਆ ਕੇ ਜ਼ਿੰਦਗੀ ਜਿਉਣ ਦੇ ਤੌਰ ਤਰੀਕੇ ਸੀ ਉਹਨਾਂ ਦੇ ਗੱਲਬਾਤ ਕੀਤੀ ਸੁਖੀ ਮਾਹਲ ਜੀ ਅਤੇ ਪਰਮਜੀਤ ਕੌਰ ਜਦੋਂ ਆਏ ਉਹਨਾਂ ਨੇ ਵਿਚਾਰ ਸਾਂਝੇ ਕੀਤੇ ਅਤੇ ਬੜੇ ਐਕਸਾਈਟਡ ਸਨ ਕਿ ਉਹ ਸਾਨੂੰ ਇੱਦਾਂ ਦੀਆਂ ਗੱਲਾਂ ਸੁਣਨ ਮਿਲੀਆਂ ਪਰਮਜੀਤ ਜੀ ਪਹਿਲਾਂ ਤਾਂ ਤੁਹਾਡਾ ਅੱਜ ਸਟੂਡੀਓ ਸਵਾਗਤ ਆ
4: ਸਿੱਖੂ ਸਾਹਿਬ ਸਤਿ ਸ਼੍ਰੀ ਅਕਾਲ ਅਤੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਭਾਵੇਂ ਬਹੁਤ ਦੇਰ ਬਾਅਦ ਦੁਬਾਰਾ ਇੱਥੇ ਆ ਸਕੀ ਹਾਂ
0: ਜੀ
4: ਪਰ ਮੈਨੂੰ ਇੱਥੇ ਆ ਕੇ ਜਿਹੜਾ ਇੱਕ ਆਪਣੇ ਆਪ 'ਚ ਸਕੂਨ ਮਿਲਦਾ ਆ ਆਪਣੇ ਆਪਣੀ ਗੱਲ ਕਹਿਣ ਲਈ ਮੈਨੂੰ ਥਾਂ ਮਿਲਦਾ ਆ ਮੈਨੂੰ ਬਹੁਤ ਚੰਗਾ ਲੱਗਦਾ ਆ ਅਤੇ ਮੇਰੇ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਵਾਹ ਜੀ ਵਾਹ ਵਾਹ ਜੀ ਵਾਹ ਅਤੇ ਕਿਸ ਤਰ੍ਹਾਂ ਸੀ ਤੁਹਾਡਾ ਉਹਨਾਂ ਦਾ ਤਜ਼ਰਬਾ ਥੋੜ੍ਹਾ ਦੱਸੋ ਵੀ ਸੁੱਖੀ ਮਾਲ ਹੋਣੀ ਕਿਸ ਬਾਰੇ ਗੱਲ ਕਰਦੇ ਆ ਜਾਂ ਤੁਸੀਂ ਕੀ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਉਹਨਾਂ ਦੀਆਂ
4: ਅਸਲ 'ਚ ਨਾ ਉਹਨਾਂ ਦੀ ਜਿਹੜੀ ਸਾਰੀ ਗੱਲਬਾਤ ਸੀਗੀ ਉਹ ਜ਼ਿੰਦਗੀ ਨੂੰ ਲੈ ਕੇ ਜੀਵਨ ਨੂੰ ਲੈ ਕੇ ਅਤੇ ਸਾਡੇ ਜੀਵਨ ਦੇ ਨਾਲ ਸੰਬੰਧਿਤ ਹੀ ਆਲਾ ਦੁਆਲਾ ਉਹਨਾਂ ਦਾ ਸੀ
0: ਵਾਜਵਾ ਜਿਹੜਾ ਜਿਹੜੀ ਮੈਂ ਗੱਲਬਾਤ ਕਰ ਰਿਹਾ ਜਿਹੜਾ ਟੋਪਿਕ ਹੈ ਫਿਰ ਤਾਂ ਬਹੁਤ ਵਧੀਆ ਹੋਵੇ ਉਹਦੇ ਨਾਲ ਹੀ ਮਿਲਦੀ ਹੈ
4: ਹਾਂਜੀ ਹਾਂ ਕਹਿੰਦੇ ਵੀ ਮਨੁੱਖੀ ਜੀਵਨ ਜਿਹੜਾ ਉਹ ਬਹੁਤ ਮੁੱਲਾ ਆ ਬੰਦੇ ਨੂੰ ਇਸ ਦੀ ਕਦਰ ਕਰਨੀ ਚਾਹੀਦੀ ਆ ਅਸੀਂ ਇਸ ਜੀਵਨ ਨੂੰ ਸੱਚ ਨਾਲ ਜੁੜਨ ਜਾਂ ਉਸ ਦੀ ਰੂਹ ਨੂੰ ਪਰਮਾਤਮਾ ਨਾਲ ਮਿਲਣ ਦਾ ਮੌਕਾ ਦੇ ਸਕਦੇ ਹਾਂ ਇਸ ਜਨਮ ਦੇ ਵਿੱਚ ਜੇ ਇਨਸਾਨ ਨੇ ਖੁਸ਼ ਰਹਿਣਾ ਆ ਅਤੇ ਰੱਬੀ ਰੰਗ 'ਚ ਆਪਣੇ ਆਪ ਨੂੰ ਰੰਗਣਾ ਆ ਤਾਂ ਇਹ ਕੁਦਰਤ ਅਤੇ ਕਾਦਰ ਦੀ ਹੋਂਦ ਨੂੰ ਆਪਣੇ ਮਨ ਵਿੱਚ ਪੱਕੀ ਕਰਨਾ ਚਾਹੁੰਦਾ ਆ ਅਤੇ ਆਪਣੀ ਸੋਚ ਨੂੰ ਇਹ ਬਣਾ ਲਵੇ ਕਿ ਨਾ ਕੋਈ ਬੈਰੀ ਨਾ ਕੋਈ ਬੇਗਾਨਾ ਵਾਲੀ ਹਾਲਤ ਜਿਹੜੀ ਆ ਉਹ ਸਾਡੇ ਸਾਹਮਣੇ ਹੋ ਜਾਵੇ
0: ਨਾ ਕੋ ਬੈਰੀ
4: ਨਾ ਹੀ ਬੇਗਾਨਾ ਅਤੇ ਰੱਬ ਦੇ ਰਾਹ 'ਤੇ ਤੁਰਨ ਲਈ ਲੋਕਾਂ ਨੇ ਬਹੁਤ ਬਹੁਤ ਵੱਖਰੇ ਵੱਖਰੇ ਢੰਗ ਤਰੀਕੇ ਜਿਹੜੇ ਆ ਉਹਨਾਂ ਨੂੰ ਸਾਹਮਣੇ ਲਿਆਂਦਾ ਆ ਹਰ ਕੋਈ ਆਪਣੀ ਆਪਣੀ ਸਮਝ ਦੇ ਮੁਤਾਬਕ ਆਪਣੀ ਆਪਣੀਆਂ ਸਹੂਲਤਾਂ ਦੇ ਮੁਤਾਬਕ ਉਸ ਪਰਮਾਤਮਾ ਨੂੰ ਜਾਂ ਉਸ ਅਕਾਲ ਪੁਰਖ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਆ ਅਤੇ ਉਹ ਸਾਰਾ ਮਿਲਣ ਗਿਲਣ ਜੋ ਵੀ ਆ ਉਹ ਆਪਣੀ ਆਪ ਨੂੰ ਆਪਣੇ ਜੀਵਨ ਨੂੰ ਸ਼ਾਂਤੀ ਦੇਣ ਲਈ ਅਤੇ ਸਕੂਨ ਦੇਣ ਲਈ ਆ ਉਹਨਾਂ ਨੇ ਜਿਹੜਾ ਇਹ ਤਿੰਨ ਦਿਨਾਂ ਦਾ ਉਹਨਾਂ ਦਾ ਤੁਸੀਂ ਕਹਿ ਸਕਦੇ ਆ ਕਿ ਉਹਨਾਂ ਦਾ ਡਿਸਕੋਰਸ ਸੀਗੇ ਉਹਦੇ ਚ ਉਹਨਾਂ ਨੇ ਬੜੇ ਪ੍ਰੈਕਟੀਕਲ ਤਰੀਕੇ ਨਾਲ ਇਸ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ
0: ਵਾਜੀ ਵਾਹ ਵਾਜੀ ਵਾਹ
4: ਉਹਨਾਂ ਨੇ ਕਿਉਂਕਿ ਉਹ ਆਪ ਵੀ ਕੈਨੇਡਾ ਤੋਂ ਬੋਰਨ ਤੇ ਬਰੋਟ ਅਪ ਆ ਇਸ ਕਰਕੇ ਉਹਨਾਂ ਦਾ ਜਿਹੜਾ ਗੱਲਬਾਤ ਦਾ ਤਰੀਕਾ ਸੀ ਮੈਂ ਕਹਿੰਦੀ ਹਾਂ ਕਿ ਉਹ ਅੱਜ ਕੱਲ੍ਹ ਦੇ ਬੱਚਿਆਂ ਲਈ ਅੱਜ ਕੱਲ੍ਹ ਦੇ ਲੋਕਾਂ ਲਈ ਅੱਜ ਕੱਲ੍ਹ ਦੇ ਉਹਨਾਂ ਲੋਕਾਂ ਨੇ ਜਿਹਨਾਂ ਨੇ ਇਸ ਰਾਹ 'ਤੇ ਤੁਰਨਾ ਆ ਉਹਨਾਂ ਲਈ ਬੜਾ ਸੌਖਾ ਅਤੇ ਸਮਝਣਾ ਸੀਗਾ ਉਹਨਾਂ ਨੇ ਕੁਛ ਚੀਜ਼ਾਂ ਜਿਹੜੀਆਂ ਸੀ ਉਹ ਵਿਜੂਲਾਈਜ਼ ਸਕਰੀਨ 'ਤੇ ਦਿਖਾਈਆਂ ਕੁਛ ਉਹਨਾਂ ਨੇ ਨਿੱਕੀਆਂ ਨਿੱਕੀਆਂ ਐਕਸਰਸਾਈਜ਼ ਕਰਵਾਈਆਂ ਕੁਛ ਉਹਨਾਂ ਨੇ ਆਪਣੀ ਗੱਲਬਾਤ ਜਿਹੜੀ ਸੀ ਉਹਦੇ ਨਾਲ ਉਹ ਜਿਹੜੇ ਸਵਾਲ ਸੀ ਜਿਹੜੇ ਲੋਕਾਂ ਦੇ ਆਮ ਤਜਰਬਾ ਜਿਹੜਾ ਲੋਕ ਕਰਨਾ ਚਾਹੁੰਦੇ ਆ ਉਹਨਾਂ ਬਾਰੇ ਸੀ ਬਹੁਤਾ ਕੁਛ ਅਤੇ ਉਹਨਾਂ ਦੇ ਤਿੰਨ ਦਿਨਾਂ ਦਾ ਪ੍ਰੋਗਰਾਮ ਜਿਹੜਾ ਸੀ ਉਹ ਇੱਕ ਸਕੂਲ ਦੇ ਵਿੱਚ ਸੀਗਾ ਜਿੱਥੇ ਕਿ ਲੋਕ ਮੇਰਾ ਖਿਆਲ ਆ ਕਿ 250-300 ਦੇ ਕਰੀਬ ਤਿੰਨੇ ਦਿਨ ਪਹਿਲੇ ਦੋ ਦਿਨ ਜ਼ਿਆਦਾ ਲੋਕ ਸੀਗੇ ਪਰ ਸਨਿਚਰਵਾਰ ਨੂੰ ਥੋੜ੍ਹੇ ਜਿਹੇ ਮੈਨੂੰ ਲੱਗਦਾ ਕਿ 200 ਸੀਗੇ
0: ਵਾਜੀ ਵਾਹ ਬਹੁਤ ਵਧੀਆ ਗੱਲ ਹੈ
4: ਅਤੇ ਪਹਿਲਾਂ ਉਹਨਾਂ ਦਾ ਜਿਹੜੀ ਉਹਨਾਂ ਦੀ ਤਰੀਕ ਸੀ ਉਹ ਆਪਣੇ ਆਪ ਨੂੰ ਜਾਣਨਾ ਕਿਉਂ ਜ਼ਰੂਰੀ ਆ ਸਾਨੂੰ ਆਪਣੀਆਂ ਖੁਸ਼ੀਆਂ ਲਈ ਆਪਣੇ ਜੀਵਨ ਲਈ ਆਪਣੇ ਜੀਵਨ ਨੂੰ ਸਵਾਰਨ ਲਈ ਸਾਡੇ ਲਈ ਕੀ ਜ਼ਰੂਰੀ ਆ ਉਹਨਾਂ ਦੇ ਕੁਛ ਸਵਾਲ ਜਿਹੜੇ ਮੈਨੂੰ ਲੱਗੇ ਵੀ ਉਹਨਾਂ ਨੇ ਆਪਣੇ ਆਪ 'ਚ ਕੀਤੇ ਮੈਂ ਕੌਣ ਹਾਂ ਇਨਸਾਨ ਆਪਣੀ ਹੋਂਦ ਬਾਰੇ ਜਾਣਨਾ ਚਾਹੁੰਦਾ ਆ ਮੈਂ ਕਿੱਥੇ ਹਾਂ ਇੱਥੇ ਕਿਉਂ ਹਾਂ ਅਤੇ ਮੇਰੇ ਜੀਵਨ ਦਾ ਮਕਸਦ ਕੀ ਆ ਅਤੇ ਉਹਨਾਂ ਦਾ ਜਿਹੜਾ ਪਹਿਲਾ ਸਵਾਲ ਸੀਗਾ ਕਿ ਇਨਸਾਨ ਕੀ ਆ ਉਹ ਕਹਿੰਦੇ ਵੀ ਇਨਸਾਨ ਜਿਹੜਾ ਆ ਉਹ ਇਕੱਲੀ ਸੋਲ ਸਰੀਰ ਆਤਮਾ ਅਤੇ ਸਾਡਾ ਮਨ
0: ਜੀ
4: ਉਹਦੇ 'ਚ ਚਾਰ ਚੀਜ਼ਾਂ ਆ ਸਰੀਰ ਸਾਨੂੰ ਇਸ ਕਰਕੇ ਕਵਰਿੰਗ ਮਿਲੀ ਆ ਤਾਂ ਕਿ ਅਸੀਂ ਆਪਣੀ ਜਿਹੜੀ ਆਤਮਾ ਆ ਆਪਣੀ ਜਿਹੜੀ ਸੋਚ ਆ ਅਤੇ ਆਪਣਾ ਜਿਹੜਾ ਮਨ ਆ ਉਹਨਾਂ ਦਾ ਬੈਲੈਂਸ ਜਿਹੜਾ ਆ ਕਈ ਵਾਰੀ ਅਸੀਂ ਮਨ ਦੇ ਅਧੀਨ ਹੋ ਕੇ ਐਸੇ ਕੰਮ ਕਰ ਬੈਠਦੇ ਹਾਂ ਜਿਹੜੇ ਕਿ ਸਾਨੂੰ ਆਪਣੇ ਆਪ ਨੂੰ ਮੁੜ ਕੇ ਉਹ ਚੰਗੇ ਨਹੀਂ ਲੱਗਦੇ
0: ਦੁਬਾਰਾ ਦੱਸਿਓ ਜਰਾ ਇੱਕ ਸਰੀਰ ਇੱਕ ਸਾਡੀ ਸੋਚ
4: ਸਾਡੀ ਸੋਚ
0: ਮਨ ਮਨ
4: ਆਤਮਾ
0: ਆਤਮਾ
4: ਚਾਰ ਚੀਜ਼ਾਂ ਹੋ ਗਈਆਂ
0: ਹਾਂਜੀ ਹਾਂਜੀ
4: ਅਤੇ ਮਨ ਜਿਹੜਾ ਆ ਕਿਉਂਕਿ ਉਹ ਬਹੁਤ ਚੰਚਲ ਆ ਉਹ ਮਨ ਨੂੰ ਅਸੀਂ ਜਿਹੜੀ ਤਾਕਤ ਆ ਉਹ ਅਸੀਂ ਦੇ ਦਿੰਦੇ ਹਾਂ ਪਰ ਮਨ ਜਿਹੜਾ ਆ ਉਹ ਜਦੋਂ ਬੇਕਾਬੂ ਹੋ ਜਾਂਦਾ ਆ ਤਾਂ ਉਹਦੇ ਤੋਂ ਵੱਡਾ ਸਾਡਾ ਦੁਸ਼ਮਣ ਕੋਈ ਨਹੀਂ
0: ਜਦੋਂ ਤੁਸੀਂ ਮਨ ਕਹਿੰਦੇ ਆ ਉਦੋਂ ਤੁਸੀਂ ਵੈਸੇ ਜੇ ਥੋੜ੍ਹਾ ਹੋਰ ਐਕਸਪਲੇਨ ਕਰੀਏ ਕਿੱਦਾਂ ਸਮਝਦੇ ਹੋ
4: ਦੇਖੋ ਸਾਡੀ
0: ਮਤਲਬ ਬੋਡੀ ਦਾ ਜਿਹੜਾ ਪਾਰਟ ਹੈ ਹਾਰਟ ਹੈ ਉਹਨੂੰ ਮਨ ਕਹਿੰਦੇ ਆ ਕਿ ਜਾਂ ਕੁਛ ਹੋਰ
4: ਨਹੀਂ ਮੈਂ ਮਨ ਉਹਨੂੰ ਨਹੀਂ ਕਹਿੰਦੀ ਮੈਂ ਸੋਚ ਨੂੰ ਮਨ ਕਹਿੰਦੀ ਹਾਂ
0: ਨਹੀਂ ਫਿਰ ਸੋਚ ਤਾਂ ਇੱਕ ਹੋਰ ਚੀਜ਼ ਹੈ ਨਾ ਤੁਸੀਂ ਕਿਹਾ ਚਾਰ ਐਲੀਮੈਂਟ ਨੇ ਸਰੀਰ ਆਤਮਾ ਰੂਹ ਜਿਹੜੀ ਸਾਡੀ
4: ਹਾਂਜੀ
0: ਸੋਚ ਅਤੇ ਮਨ
4: ਦੇਖੋ ਮੈਂ ਇਹ ਸ਼ਹਿਰ ਦੇ ਲਫਜ਼ਾਂ ਦੇ ਚੱਕਰ 'ਚ ਫਸ ਜਾਵਾਂ ਤੁਹਾਡੇ ਆਉਂਦੇ ਆ
0: ਦੇਖੋ ਮੈਂ ਨਹੀਂ ਮੈਂ ਵੈਸੇ ਮਨ ਨੂੰ ਇੱਛਾਵਾਂ ਸਮਝਦਾ ਜਿਹੜੀ ਤੁਸੀਂ ਗੱਲ ਕਰ ਰਹੇ
4: ਉਹੀ ਗੱਲ ਆ
0: ਉਹ ਸਾਡੀਆਂ ਡਿਜ਼ਾਇਰਸ ਨੇ
4: ਡਿਜ਼ਾਇਰਸ ਕਹਿ ਲਓ ਸਾਡੇ ਮਨ ਦੇ ਜਦੋਂ ਸਾਨੂੰ ਅਸੀਂ ਇਹਨਾਂ ਚੀਜ਼ਾਂ 'ਚ ਫਸ ਜਾਂਦੇ ਹਾਂ ਅਸੀਂ ਕੀ ਚਾਹੁੰਦੇ ਹਾਂ ਕੀ ਕਰਦੇ ਹਾਂ ਅਤੇ ਕਈ ਵਾਰੀ ਸਾਨੂੰ ਆਪ ਨੂੰ ਵੀ ਨਹੀਂ ਪਤਾ ਹੁੰਦਾ ਵੀ ਜੋ ਕੁਛ ਅਸੀਂ ਕਰ ਰਹੇ ਹਾਂ ਜਾਂ ਕਰਨਾ ਚਾਹ ਰਹੇ ਹਾਂ ਉਹ ਸਾਡੇ ਲਈ ਫਾਇਦੇਮੰਦ ਆ ਕਿ ਨੁਕਸਾਨਦੇਹ ਆ
0: ਸੋ ਸੁੱਖੀ ਮਾਲ ਹੋਣੀ ਕੀ ਕਹਿੰਦੇ ਫਿਰ ਮਨ ਬਾਰੇ ਕੀ ਦੱਸਿਆ ਮਨ ਚੰਚਲ ਹੈ ਮਨ ਦੀਵੇ ਦੀ ਲੋ ਦੀ ਤਰ੍ਹਾਂ ਭਟਕਦਾ
4: ਰਹਿੰਦਾ ਆ ਉਹਨੂੰ ਕੰਟਰੋਲ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਆ ਅਤੇ ਉਹਦੇ ਲਈ ਉਹਨਾਂ ਦਾ ਜਿਹੜਾ ਸੀਗਾ ਕਿ ਉਹ ਇਸ ਚੀਜ਼ ਨੂੰ ਐਕਸਪਲੇਨ ਕਰਨ ਲਈ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਆਪਣੇ ਪਿਛਲੇ ਕਰਮਾਂ ਕਰਕੇ
0: ਅੱਛਾ ਜੀ
4: ਸਾਡਾ ਜਿਹੜਾ ਲੈਣਾ

0: ਉਹਨਾਂ ਨੂੰ ਸੁਧਾਰਨਾ ਚਾਹੁੰਦੀ ਹਾਂ ਪਰ ਕਿਉਂਕਿ ਅਸੀਂ ਆਪਣੇ ਪਾਸਟ 'ਚ ਜਾ ਨਹੀਂ ਸਕਦੇ ਫਿਊਚਰ ਨੂੰ ਅਸੀਂ ਫੜ ਨਹੀਂ ਸਕਦੇ ਅਤੇ ਪ੍ਰੈਜ਼ੈਂਟ 'ਚ ਅਸੀਂ ਰਹਿ ਕੇ ਅਸੀਂ ਉਹਨਾਂ ਦਾ ਉਹਨਾਂ ਨੂੰ ਬਦਲ ਨਹੀਂ ਸਕਦੇ
1: ਵਾਹ ਜੀ ਵਾਹ ਹੈ ਨਾ ਸੋ ਸੁੱਖੀ ਮਾਹਲੋਨੀ ਇਹ ਕਹਿੰਦੇ ਨੇ ਕਿ ਮੈਲਬਨ 'ਚ ਕਹਿ ਕੇ ਗਏ ਨੇ ਵੀ ਜਿਹੜੀਆਂ ਗੱਲਾਂ ਜੋ ਕੁਛ ਹੋ ਰਿਹਾ ਸਾਨੂੰ ਇਹ ਜਨਮ ਦੇ ਵਿੱਚ ਜੋ ਹੋ ਰਿਹਾ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਆ ਅਤੇ ਇਹ ਸਰੀਰ ਜਿਹੜਾ ਸਾਡਾ ਉਹ ਬਦਲਦਾ ਰੂਹ ਨਹੀਂ ਬਦਲਦੀ ਰੂਹ ਆਤਮਾ ਅੱਗੇ ਜਾਂਦੀ
0: ਹਾਂ ਅਤੇ ਰੂਹ ਨੂੰ ਅਸੀਂ ਉੱਚਾ ਚੁੱਕਣ ਲਈ ਰੂਹ ਨੂੰ ਅਸੀਂ ਪਾਕ ਪਵਿੱਤਰ ਕਰਨ ਲਈ
1: ਹਾਂਜੀ ਹਾਂਜੀ
0: ਸਾਡੇ ਲਈ ਜ਼ਰੂਰੀ ਆ ਕਿ ਅਸੀਂ ਜਦੋਂ ਜਨਮ ਲੈਂਦੇ ਹਾਂ ਅਸੀਂ ਜ਼ਰੂਰ ਇਹ ਸੋਚ ਕੇ ਸ਼ਾਇਦ ਆਤਮਾ ਆਉਂਦੀ ਆ ਕਿ ਮੈਂ ਇਸ ਜਨਮ 'ਚ ਆਹ ਆਹ ਜਿਹੜੀਆਂ ਗਲਤੀਆਂ ਪਿੱਛੇ ਕੀਤੀਆਂ ਆ ਮੈਂ ਉਹਨਾਂ ਨੂੰ ਸੁਧਾਰ ਲਵਾਂ ਮੈਂ ਆਪਣੀ ਰੂਹ 'ਚ ਜਿਹੜੀਆਂ ਚੀਜ਼ਾਂ ਮੇਰੇ ਕੋਲ ਪਹਿਲਾਂ ਨਹੀਂ ਸੀਗੀਆਂ ਜਾਂ ਮੈਂ ਜਿੱਥੇ ਗਲਤ ਸੀ ਉਹਨੂੰ ਠੀਕ ਕਰ ਲਵਾਂ ਮੇਰਾ ਮੰਨਣਾ ਆ ਇਹ ਆ ਵੀ ਬਚਪਨ 'ਚ ਅਸੀਂ ਜਿਹੜੀਆਂ ਚੀਜ਼ਾਂ ਨੂੰ ਗਲਤ ਠੀਕ ਸਮਝ ਰਹੇ ਹੁੰਦੇ ਹਾਂ ਇੱਕ ਉਮਰ ਆਉਂਦੀ ਆ ਜਦੋਂ ਉਹੀ ਚੀਜ਼ਾਂ ਸਾਨੂੰ ਉਹਨਾਂ ਦੀ ਲੋੜ ਨਹੀਂ ਹੁੰਦੀ ਬਚਪਨ 'ਚ ਅਸੀਂ ਉਹਨਾਂ ਚੀਜ਼ਾਂ ਦੇ ਪਿੱਛੇ ਭੱਜ ਰਹੇ ਹੁੰਦੇ ਹਾਂ ਫਿਰ ਚੀਜ਼ਾਂ ਸਾਨੂੰ ਵਾਧੂ ਲੱਗਣ ਲੱਗ
1: ਪੈਂਦੀਆਂ
0: ਅਤੇ ਇਹਦੇ ਲਈ ਉਹਨਾਂ ਨੇ ਬਹੁਤ ਕੁਛ ਜਿਹੜਾ ਸੀ ਉਹ ਪ੍ਰੈਕਟੀਕਲੀ ਕਰਵਾ ਕੇ ਕਰਨ ਦੀ ਕੋਸ਼ਿਸ਼ ਕੀਤੀ
1: ਅੱਛਾ ਕੁਛ ਟੈਕਨੀਕ ਦੱਸੀਆਂ
0: ਟੈਕਨੀਕਸ ਦੱਸੀਆਂ ਉਹਨਾਂ ਨੇ
1: ਵਾਹ ਜੀ ਵਾਹ
0: ਉਹਨਾਂ ਨੇ ਟੈਕਨੀਕਸ ਦੱਸੀਆਂ ਕਿ ਅਸੀਂ ਆਪਣੇ ਆਪ ਨਾਲ ਜੁੜਨਾ ਕਿੱਦਾਂ ਆ ਆਪਣੀ ਰੂਹ ਨਾਲ ਕਿੱਦਾਂ ਜੁੜਨਾ ਆ ਅਸੀਂ ਇਹ ਜਿਹੜਾ ਮਨੁੱਖ ਦਾ ਸਰੀਰ ਆ ਇਹਨੂੰ ਆਪਣੇ ਆਪ ਨਾਲ ਜੋੜ ਕੇ ਕਿਵੇਂ ਅਸੀਂ ਆਪਣੀ ਇਸ ਮੁਸ਼ਕਲਾਂ ਨੂੰ ਉਲਝਣਾਂ ਨੂੰ ਇਹ ਤੋਂ ਅਸੀਂ ਬਚ ਸਕਦੇ ਹਾਂ ਕਿੱਦਾਂ ਅਸੀਂ ਦੂਰ ਹੋ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਇਹ ਸੀਗਾ ਕਿ ਅਸੀਂ ਪਹਿਲਾਂ ਤਾਂ ਇਹ ਜਾਣੀਏ ਕਿ ਕੀ ਅਸੀਂ ਸਿਰਫ ਸਰੀਰ ਹਾਂ ਜਾਂ ਸਾਡੇ 'ਚ ਕੁਛ ਹੋਰ ਵੀ ਆ
1: ਤੁਸੀਂ ਕੀ ਮੰਨਦੇ
0: ਦੇਖੋ ਮੈਨੂੰ ਇਹ ਲੱਗਦਾ ਆ ਕਿ ਅਸੀਂ ਉਹਨਾਂ ਨੇ ਜਿਹੜੀ ਟੈਕਨੀਕ ਦੱਸੀ ਉਹਨਾਂ ਦੀ ਟੈਕਨੀਕ ਸੀਗੀ ਕਿ ਤੁਸੀਂ ਜਿਹੜਾ ਵੀ ਤੁਹਾਡੇ ਨਾਲ ਕੋਈ ਬੈਠਾ ਆ ਦੂਸਰਾ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ 15 ਮਿੰਟ ਬੈਠੋ ਅਤੇ ਸਿਰਫ ਉਹਦੀਆਂ ਅੱਖਾਂ ਵੇਖੋ ਅਤੇ ਤੁਹਾਨੂੰ ਬਾਕੀ ਬਾਡੀ ਨਹੀਂ ਨਜ਼ਰ ਆ ਰਹੀ ਪਰ ਫਿਰ ਵੀ ਉਹਨਾਂ ਦੀਆਂ ਅੱਖਾਂ 'ਚੋਂ ਤੁਹਾਨੂੰ ਕੁਛ ਚੀਜ਼ ਨਜ਼ਰ ਆਉਂਦੀ ਹੈ ਜਿਹੜੀ ਤੁਹਾਨੂੰ ਕਹਿ ਰਹੀ ਆ ਕੁਛ
1: ਇਹ ਤੁਸੀਂ ਕਿਸੇ ਜਾਣ ਪਛਾਣ ਵਾਲੇ ਵਿਅਕਤੀ ਨਾਲ ਕਰਨਾ ਕਿ ਅਣਜਾਣ ਵਿਅਕਤੀ ਨਾਲ
0: ਕੋਈ ਵੀ ਹੋਵੇ ਜਿਹੜਾ ਵੀ ਤੁਹਾਡੇ ਆਸੇ ਪਾਸੇ ਬੈਠਾ ਆ
1: ਕੁੱਟ ਨਾ ਪਵਾ ਦਿਓ ਮੈਨੂੰ
0: ਹੈਂਜੀ
1: ਕੁੱਟ ਨਾ ਪੈ ਜੇ ਮੈਨੂੰ
0: ਜੇ ਕੁੱਟ ਖਾਣ ਵਾਲੀਆਂ ਗੱਲਾਂ ਕਰੋਗੇ ਤਾਂ ਪਊਗੀ
1: ਦੇਖੋ ਜੀ ਮੈਂ ਕਿਸੇ ਦੀਆਂ ਅੱਖਾਂ ਜੱਖਾਂ ਪਾ ਕੇ ਵੇਖਾਂ 15 ਮਿੰਟ ਤੇ ਘੂਰੀ ਜਾਵਾਂ
0: ਨਹੀਂ ਘੂਰਨਾ ਨਹੀਂ ਨਾ ਤੁਸੀਂ ਉਸ ਵੇਲੇ ਪ੍ਰੈਜ਼ੈਂਟ 'ਚ ਰਹਿਣਾ ਆ ਪਾਸਟ ਨੂੰ ਛੱਡਣਾ ਆ ਫਿਊਚਰ ਬਾਰੇ ਸੋਚਣਾ ਨਹੀਂ ਜਦੋਂ ਤੁਸੀਂ ਉਸ ਖਿਆਲ 'ਚ ਹੀ ਨਹੀਂ ਆਉਂਦੇ ਤੇ ਤੁਹਾਨੂੰ ਹੌਲੀ ਹੌਲੀ ਉਹ ਅੱਖਾਂ ਹੀ ਜਿਹੜੀਆਂ ਆ ਉਹ ਪਰਮਾਤਮਾ ਦਾ ਰੂਪ ਜਾਂ ਇੱਕ ਸੁਪਰੀਮ ਪਾਵਰ ਜਾਂ ਇੱਕ ਚੀਜ਼ ਕੁਛ ਡਿਫਰੈਂਟ ਲੱਗਦੀ ਆ ਜੋ ਮੈਂ ਤਜਰਬਾ ਕੀਤਾ ਆ ਮੈਨੂੰ ਤਾਂ ਲੱਗਾ ਕਿ ਇਹ ਦੂਸਰਾ ਬੰਦਾ ਵੀ ਜਿਹੜਾ ਮੇਰੇ ਸਾਹਮਣੇ ਬੈਠਾ ਆ ਕਿ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਗਾ ਮੇਰਾ ਉਸ ਆਤਮਾ ਨੂੰ ਸਿਰਫ ਮੈਂ ਸ਼ਾਇਦ ਪ੍ਰੈਜ਼ੈਂਟ 'ਚ ਮਿਲ ਰਹੀ ਹਾਂ ਨਾ ਇਹਦੇ ਨਾਲ ਮੇਰਾ ਕੋਈ ਪਾਸਟ ਸੀ ਨਾ ਮੇਰਾ ਇਹਦੇ ਨਾਲ ਕੋਈ ਫਿਊਚਰ ਸੀ
1: ਪਤਾ ਨਹੀਂ ਕਦੋਂ ਮੁੜ ਕੇ ਮਿਲਣਾ
0: ਪਤਾ ਨਹੀਂ ਕਦੋਂ ਮੁੜ ਕੇ ਮਿਲਣਾ ਜਿਹੜੀ ਉਹਨਾਂ ਨੇ ਦੂਜੀ ਟੈਕਨੀਕ ਕਰਵਾਈ ਉਹ ਸੀ ਵੀ ਜੇ ਅਸੀਂ ਜਿਹਦੇ ਨਾਲ ਬੈਠੇ ਹਾਂ ਅਸੀਂ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਾਂ ਤਾਂ ਅਸੀਂ ਸੋਚਦੇ ਹਾਂ ਵੀ ਕਿਹੜੀਆਂ ਕਿਹੜੀਆਂ ਆਤਮਾ ਸੀ ਜਿਨ੍ਹਾਂ ਨੇ ਮੈਨੂੰ ਤੰਗ ਕੀਤਾ ਹੁਣ ਇਸ ਜਨਮ 'ਚ ਤੰਗ ਕੀਤਾ ਕਿਹੜੀਆਂ ਕਿਹੜੀਆਂ ਆਤਮਾਵਾਂ ਜਿਨ੍ਹਾਂ ਨਾਲ ਮੈਂ ਗਲਤ ਕੀਤਾ ਉਹਨਾਂ ਦਾ ਇਹ ਸੀ ਵੀ ਤੁਸੀਂ ਜਿਹੜੀ ਆਤਮਾ ਨੇ ਤੁਹਾਨੂੰ ਤੰਗ ਕੀਤਾ ਜਿਹਦੇ ਮਨ ਜਿਹਦੇ ਪ੍ਰਤੀ ਤੁਹਾਡੇ ਮਨ 'ਚ ਸ਼ਿਕਵੇ ਆ ਸ਼ਿਕਾਇਤਾਂ ਆ ਤੁਸੀਂ ਉਸ ਨੂੰ ਕਹਿ ਦਿਓ ਵੀ ਮੈਂ ਤੈਨੂੰ ਮਾਫ਼ ਕਰਤਾ ਇੱਕ ਸਟੇਜ ਆਊਗੀ ਜਦੋਂ ਤੁਸੀਂ ਉਹਨਾਂ ਨੂੰ ਮਾਫ਼ ਕਰ ਦੋਗੇ ਹੋ ਸਕਦਾ ਆ ਕਿ ਤੁਹਾਡੇ ਉਹ ਜਿਹੜੇ ਅੱਗੇ ਤੁਸੀਂ ਕਰਮ ਕਰਨਾ ਸੀਗਾ ਕਿਉਂਕਿ ਜਦੋਂ ਹੁਣ ਤੁਹਾਨੂੰ ਉਹ ਦੁਬਾਰਾ ਰੂਹ ਮਿਲੂਗੀ ਤੁਸੀਂ ਆਪਣਾ ਪਿਛਲਾ ਪਾਸਟ ਜਿਹੜਾ ਹੈ ਉਹਨੂੰ ਛੱਡ ਕੇ
1: ਜੀ
0: ਨਵਾਂ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕਰੋਗੇ ਸ਼ਾਇਦ ਤੁਹਾਡਾ ਪਿਆਰ ਵਾਲਾ ਰਿਸ਼ਤਾ ਬਣ ਜਾਵੇ ਉਹਦੇ ਨਾਲ
1: ਕੀ ਬਾਤ ਹੈ ਕੀ ਬਾਤ ਹੈ
0: ਜਦੋਂ ਤੁਸੀਂ

0: ਉਹਦੇ ਨਾਲ ਇਸ ਰਿਸ਼ਤੇ 'ਚ ਆ ਜਾਓਗੇ ਤੇ ਆਪੇ ਹੀ ਤੁਸੀਂ ਉੱਥੋਂ ਸਕੂਨ ਦੀ ਹਾਲਤ 'ਚ ਆ ਜਾਓਗੇ
1: ਵਾਹ ਜੀ ਵਾਹ ਬਹੁਤ ਹੀ ਡੂੰਘੀਆਂ ਔਰ ਬਹੁਤ ਅਧਿਆਤਮਕ ਗੱਲਾਂ ਤੁਸੀਂ ਕੀਤੀਆਂ ਤੇ ਮੈਨੂੰ ਮਹਿਸੂਸ ਹੋ ਰਿਹਾ ਕਿ ਤੁਸੀਂ ਤਾਂ ਜਿਹਨੂੰ ਕਹਿੰਦੇ ਜੀਵਨ ਦਾ ਲਾਹਾ ਲੈ ਲਿਆ ਔਰ ਇੰਨੇ ਲੋਕ ਜਿਹੜੇ ਸੀ ਬੈਕਿਸ਼ ਮਾਰਸ਼ ਦੇ ਵਿੱਚ ਇਕੱਠੇ ਹੋਏ ਸੁੱਖੀ ਮਾਲ ਹੋਣਾ ਨੂੰ ਸੁਣਨ ਲਈ ਦੂਰ ਦੁਰਾਡੇ ਇਲਾਕਿਆਂ ਤੋਂ ਪਹੁੰਚੇ ਤੇ ਬਹੁਤ ਹੀ ਚੰਗਾ ਲੱਗ ਰਿਹਾ ਤੇ ਬਹੁਤ ਵਧੀਆ ਆਪਾਂ ਜਿਹੜਾ ਤੁਸੀਂ ਹੁਣ ਗੀਤ ਸੁਣੋਗੇ ਨਾ ਤੇ ਮੈਨੂੰ ਲੱਗ ਰਿਹਾ ਜੀ ਇਹਨਾਂ ਦਿਨਾਂ ਦੇ ਵਿੱਚ ਹੁਣ ਸਤਿੰਦਰ ਸਰਤਾਜ ਹੋੜੀ ਵੀ ਇੱਥੇ ਆਉਣ ਵਾਲੇ ਨੇ ਅਤੇ ਆਸਟ੍ਰੇਲੀਆ 'ਚ ਸ਼ਾਇਦ ਆ ਹੀ ਗਏ ਨੇ ਅਤੇ ਉਹਨਾਂ ਦੇ ਕੁਝ ਸ਼ੋਅ ਵੀ ਇੱਥੇ ਹੋਣੇ ਨੇ ਲੋਕਾਂ 'ਚ ਬੜਾ ਚਾਅ ਆ ਬੜੇ ਸੂਫੀ ਗਾਇਕੀ ਦੇ ਉਹ ਹਮਾਇਤੀ ਨੇ ਅਤੇ ਉਹ ਵੀ ਇਹੋ ਕਹਿ ਰਿਹਾ ਕਿ ਬਹੁਤਾ ਸੋਚੀ ਨਾ ਜੋ ਕੁਛ ਹੁੰਦਾ ਹੋਣ ਦੇ ਇਹਨੂੰ ਠੀਕ ਹੈ ਨਾ ਅਤੇ ਚਲੋ ਗੀਤ ਸੁਣਦੇ ਹਾਂ ਜੀ ਗੀਤ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਦੇ ਹਾਂ

0: ਲਈ ਮੁਫਤ betterhealth.vic.gov.au/getvaccinated ਤੇ ਜਾਓ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਅਧਿਕਾਰਿਤ।
1: ਸਟੇਸ਼ਨ ਸਪਾਂਸਰ
2: On your local station, 88.6 Plenty Valley FM, The World at Night.
0: ਬਹੁਤ ਸਾਰੇ ਵਿਕਟੋਰੀਆ ਵਾਸੀਆਂ ਲਈ ਪਰਿਵਾਰ ਬਣਾਉਣ ਦੀ ਕੋਸ਼ਿਸ਼ ਕਰਨਾ ਮਹਿੰਗਾ ਅਤੇ ਜਨਨ ਸੇਵਾਵਾਂ ਤੱਕ ਪਹੁੰਚ ਕਰਨਾ ਪਹੁੰਚ ਤੋਂ ਬਾਹਰ ਹੋ ਸਕਦਾ ਸੀ ਪਰ ਹੁਣ ਨਹੀਂ ਪਬਲਿਕ ਫਰਟੀਲਿਟੀ ਕੇਅਰ ਪਹਿਲਾਂ ਨਾਲੋਂ ਵਧੇਰੇ ਵਿਕਟੋਰੀਆ ਵਾਸੀਆਂ ਲਈ ਮਾਤਾ ਪਿਤਾ ਬਣਨਾ ਸੰਭਵ ਬਣਾ ਰਹੀ ਹੈ ਹੁਣ ਰਾਜ ਭਰ ਵਿੱਚ ਉਪਲਬਧ ਪਬਲਿਕ ਫਰਟੀਲਿਟੀ ਕੇਅਰ ਸਹੂਲਤਾਂ ਵਾਜਬ ਕੀਮਤ ਅਤੇ ਆਸਾਨ ਪਹੁੰਚ ਵਾਲੇ ਇਲਾਜਾਂ ਦੀ ਪੇਸ਼ਕਸ਼ ਕਰਦੀਆਂ ਹਨ ਜਿਵੇਂ ਕਿ IVF ਅੱਜ ਹੀ ਆਪਣੇ ਡਾਕਟਰ ਨਾਲ ਰੈਫਰਲ ਲੈਣ ਬਾਰੇ ਗੱਲ ਕਰੋ ਵਧੇਰੇ ਜਾਣਨ ਲਈ ਪਬਲਿਕ ਫਰਟੀਲਿਟੀ ਕੇਅਰ ਲਿਖ ਕੇ ਖੋਜ ਕਰੋ ਵਿਕਟੋਰੀਅਨ ਸਰਕਾਰ ਮੈਲਬਨ ਦੁਆਰਾ ਅਧਿਕਾਰਤ
1: ਸਟੇਸ਼ਨ ਸਪਾਂਸਰ
3: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ
2: ਸਟੇਸ਼ਨ ਸਪਾਂਸਰ
4: ਜੀ ਹਾਂ ਅਸੀਂ ਪ੍ਰੋਗਰਾਮ ਦੇ ਦੂਜੇ ਸੈਗਮੈਂਟ ਵਿੱਚ ਦਾਖਲ ਹਾਂ ਅਤੇ ਮੇਰੀ ਗੱਲਬਾਤ ਪਰਮਜੀਤ ਕੌਰ ਨਾਲ ਹੋ ਰਹੀ ਸੀ ਸੁੱਖੀ ਮਾਹਲ ਹੋ ਰਹੀ ਇਹਨਾਂ ਦਿਨਾਂ ਦੇ ਵਿੱਚ ਮੈਲਬਨ ਵਿੱਚ ਹੋ ਕੇ ਗਏ ਪਰਮਜੀਤ ਕੌਰ ਨੇ ਦੋ ਦਿਨ ਤਿੰਨ ਦਿਨ ਉਹਨਾਂ ਦਾ ਸੈਸ਼ਨ ਬੈਕਿਸ਼ ਮਾਰਸ ਦੇ ਵਿੱਚ ਅਟੈਂਡ ਕਰਨ ਜਾਂਦੇ ਰਹੇ ਗੱਲਾਂ ਬਾਤਾਂ ਦੌਰਾਨ ਅਸੀਂ ਪੜ੍ਹ ਰਹੇ ਸੀ ਉਹ ਗਾਈਡ ਨੇ ਉਹ ਥੋਟ ਲੀਡਰ ਨੇ ਅਤੇ ਮਿਸਟਿਕ ਜਿਹੜੀ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੇ ਉਹਨੂੰ ਦੂਰ ਕਰਨ ਦਾ ਗਾਵਾ ਕਰਦੇ ਨੇ emerge into remembrance involve into oneness and join the movement ਉਹਨਾਂ ਦੀ ਇਹ ਵੈਬਸਾਈਟ ਹੈ ਤੁਸੀਂ ਇਹ ਦੇਖ ਸਕਦੇ ਹੋ ਉਹ ਕਹਿੰਦੇ ਨੇ ਕਿ ਵੀ ਲਿਵ ਇਨ ਅ ਟਾਈਮ ਆਫ ਡਿਸਕਨੈਕਸ਼ਨ ਜਿਸਦਾ ਸਾਨੂੰ ਡਿਸਕਨੈਕਸ਼ਨ ਦੀ ਗੱਲ ਹੈ ਆਪਣੇ ਆਪ ਨੂੰ ਪਾਉਣ ਦੇ ਕੀ ਤਰੀਕੇ ਨੇ ਉਹਦੀਆਂ ਕੁਛ ਟੈਕਨੀਕਸ ਦੀ ਗੱਲ ਜਿਹੜੀ ਉਹਨਾਂ ਨੇ ਉਸ ਟ੍ਰੇਨਿੰਗ ਪ੍ਰੋਗਰਾਮ ਕਹਿ ਸਕਦਾ ਉਹਦੇ ਵਿੱਚ ਦਿੱਤੀ ਜਿਹਦੇ ਵਿੱਚ ਪਰਮਜੀਤ ਕੌਰ ਹੋਰੀ ਦੱਸ ਰਹੇ ਸੀ ਪਰਮਜੀਤ ਜੀ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਸਾਡਾ ਇਸ ਸਰੀਰ ਅਤੇ ਮਨ ਦੇ ਨਾਲ 'ਚ ਕੀ ਰਿਸ਼ਤਾ ਹੈ
5: ਹਾਂਜੀ
4: ਦੂਜਾ ਤੁਸੀਂ ਦੱਸਿਆ ਵੀ ਜੇ ਕੋਈ ਸੱਜਣ ਤੁਹਾਡੇ ਲਾਗੇ ਬੈਠੇ ਨੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੀ ਤੁਸੀਂ ਦੇਖ ਸਕਦੇ ਹੋ
5: ਹਾਂਜੀ
4: ਹੋਰ ਕੀ ਟੈਕਨੀਕ ਸੀ
5: ਉਹ ਸੀ ਵੀ ਪਹਿਲਾਂ ਤਾਂ ਇਹ ਸੀ ਨਾ ਵੀ ਤੁਸੀਂ ਦੂਜੀ ਜਿਹੜੀ ਟੈਕਨੀਕ ਸੀਗੀ ਉਹ ਉਹਨਾਂ ਦੀ ਸੀਗੀ ਕਿ ਤੁਸੀਂ ਜਦੋਂ
4: ਜੀ
5: ਜਿਹੜੇ ਦੁੱਖਾਂ ਸੁੱਖਾਂ ਕਰਕੇ ਤੁਸੀਂ ਇਸ ਜਨਮ 'ਚ ਜੇ ਤੁਸੀਂ ਆਪਣੇ ਪਾਸਟ 'ਚ ਹੋਈਆਂ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਆਈਆਂ ਕਿਸੇ ਕਰਕੇ ਆਈਆਂ ਜਾਂ ਤੁਹਾਡੇ ਆਪਣੀਆਂ ਗਲਤੀਆਂ ਕਰਕੇ ਆਈਆਂ ਪਹਿਲਾਂ ਤਾਂ ਇਹ ਆ ਕਿ ਤੁਸੀਂ ਉਹਨਾਂ ਨੂੰ ਮਾਫ਼ ਕਰੋ ਉਹਦੇ ਵਾਸਤੇ ਉਹ ਕਹਿੰਦੇ ਵੀ ਤੁਸੀਂ ਆਪਣੀਆਂ ਅੱਖਾਂ ਬੰਦ ਕਰੋ ਕੁਛ ਮਿੰਟਾਂ ਵਾਸਤੇ ਜਿਸ ਬੰਦੇ ਨੇ ਤੁਹਾਨੂੰ ਦੁਖੀ ਕੀਤਾ ਆ ਉਹਦੀ ਸ਼ਕਲ ਆਪਣੇ ਅੱਖਾਂ ਅੱਗੇ ਲੈ ਕੇ ਆਓ ਅਤੇ ਉਹਨੂੰ ਮਾਫ਼ ਕਰ ਦਿਉ ਜਦੋਂ ਤੁਸੀਂ ਉਹਨੂੰ ਮਾਫ਼ ਕਰ ਦੋਗੇ ਆਪਣੀਆਂ ਜਿਹੜੇ ਰੋਜ਼ ਦੀ ਸਾਡੀ ਜ਼ਿੰਦਗੀ ਆ ਜਿਹੜੇ ਅਸੀਂ ਐਵੇਂ ਬੋਝ ਚੁੱਕੀ ਫਿਰਦੇ ਹਾਂ ਆਪਣੇ ਪਿਛਲੇ ਹਿਸਾਬ ਕਿਤਾਬ ਉਹ ਖਤਮ ਕਰ ਦਿਉ ਦੂਜਾ ਉਹਨਾਂ ਦਾ ਇਹ ਸੀਗਾ ਕਿ ਤੁਸੀਂ
4: ਮਤਲਬ ਮਾਫ਼ ਕਰਨਾ ਇੱਕ ਟੈਕਨੀਕ ਦਾ ਪਾਰਟ
5: ਟੈਕਨੀਕ ਦਾ ਪਾਰਟ
4: ਫੋਰਗੇਟ ਕਰ ਦਿਉ ਨਾ ਮੂਵ ਔਨ ਹੋ ਜਾਓ
5: ਓਕੇ ਤੇ ਮੂਵ ਔਨ ਦੂਸਰਾ ਸੀ ਵੀ ਤੁਸੀਂ ਆਪਣੇ ਆਪ ਨੂੰ ਵੀ ਮਾਫ਼ ਕਰੋ ਜਿਹੜੀਆਂ ਤੁਹਾਡੀਆਂ ਆਪਣੀਆਂ ਗਲਤੀਆਂ ਜ਼ਿੰਦਗੀ 'ਚ ਸਾਡੇ ਕੋਲੋਂ ਵੀ ਤਾਂ ਬਹੁਤ ਹੋਈਆਂ ਅਸੀਂ ਵੀ ਤਾਂ ਆਪਣੇ ਆਪ ਨੂੰ ਕਈਆਂ ਨੂੰ ਦੁਖੀ ਕੀਤਾ ਹੋਊਗਾ ਕੁਛ ਗਲਤੀਆਂ ਕੀਤੀਆਂ ਹੋਣਗੀਆਂ ਉਹਦਾ ਸੀ ਕਿ ਤੁਸੀਂ ਆਪਣੇ ਆਪ ਨੂੰ ਵੀ ਮਾਫ਼ ਕਰ ਦਿਉ
4: ਜੀ
5: ਮਤਲਬ ਉਹੀ ਆ ਕਿ ਮੂਵ ਔਨ ਫਰਦਰ ਅਤੇ ਤੁਸੀਂ ਆਪਣੇ ਆਪ ਨਾਲ ਜੁੜਨ ਦੀ ਕੋਸ਼ਿਸ਼ ਕਰੋ ਕਿ ਪ੍ਰੈਜੈਂਟ 'ਚ ਕੀ ਆ ਅਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ
4: ਵਾਹ ਜੀ ਵਾਹ ਬਹੁਤ ਬਹੁਤ ਪਿਆਰੀਆਂ ਬਹੁਤ ਸੋਹਣੀਆਂ ਗੱਲਾਂ ਜਿਹੜੀਆਂ ਤੁਸੀਂ ਕਰ ਰਹੇ ਹੋ ਅਤੇ ਮੈਂ ਮਹਿਸੂਸ ਕਰ ਰਿਹਾ ਕਿ ਮਤਲਬ ਇਹ ਸਾਨੂੰ ਟੈਕਨੀਕਸ ਜਿਹੜੀਆਂ ਨੇ ਵੈਸੇ ਤਾਂ ਇੱਦਾਂ ਦੀਆਂ ਗੱਲਾਂ ਸਾਡੀ ਜਿਹੜੇ ਦਰਸ਼ਨ ਸ਼ਾਸਤਰ ਨੇ ਸਾਡੀ ਗੁਰਬਾਣੀ ਹੈ ਇਹ ਸਾਡੇ ਹੋਰ ਵੀ ਵਿਧਾਂਤਕ ਤਰੀਕੇ ਨੇ ਉਹਨਾਂ 'ਚ ਹੀ ਇਹ ਗੱਲਾਂ ਆਉਂਦੀਆਂ ਨੇ ਪੁਨਰ ਜਨਮ ਨੂੰ ਲੈ ਕੇ ਵੱਖ-ਵੱਖ ਧਾਰਨਾਵਾਂ ਨੇ ਵੱਖ-ਵੱਖ ਮਤ ਨੇ ਤੇ ਮੈਂ ਵੈਸੇ ਬਹੁਤਾ ਇਸ ਗੱਲ ਨਾਲ ਇਤਫਾਕ ਨਹੀਂ ਰੱਖਦਾ ਕੁਰਬਾਨੀ ਦੇ ਵਿੱਚ ਜਦੋਂ ਕੰਟੈਕਸਟ ਅਸੀਂ ਦੇਖਦੇ ਹਾਂ ਉਹ ਇੱਕ ਵੱਡੇ ਕੰਟੈਕਸਟ ਨੂੰ ਉਹਨਾਂ ਨੇ ਹੋਰ ਨਜ਼ਰੀਏ 'ਚੋਂ ਦੇਖਿਆ ਦਰਅਸਲ ਪਰਮਜੀਤ ਕੌਰ ਜੀ ਇਹ ਸੂਫੀ ਮਤ ਹੈ ਜੋ ਲਾਈਫ ਮੌਤ ਤੋਂ ਬਾਅਦ ਵੀ ਜ਼ਿੰਦਗੀ ਦੇਖਦਾ ਬੇਸਿਕਲੀ ਇਸਲਾਮ ਔਰ ਸੂਫੀ ਮਤ ਸੇਮ ਨਹੀਂ ਹੈ ਬਿਲਕੁਲ ਵੱਖ ਹੈ ਹਾਲਾਂਕਿ ਕਈ ਵਾਰੀ ਬਹੁਤ ਸਾਰੇ ਸੱਜਣ ਬਾਬਾ ਫਰੀਦ ਨੂੰ ਉਹ ਮੁਸਲਿਮ ਸਮਝ ਕੇ ਜਾਂ ਉਸ ਮਤ ਨੂੰ ਸਮਝ ਕੇ ਵੱਖਰੇਵੇਂ ਰੱਖਦੇ ਨੇ

0: ਸੋ ਮੇਰਾ ਮੰਨਣਾ ਕਿ ਇਸ ਐਕਚੁਅਲੀ ਹੁਣ ਵਿਸ਼ਾ ਤੋਂ ਆਪਾਂ ਹਟਣਾ ਨਹੀਂ ਸੋ ਮੇਰੀ ਗੱਲਬਾਤ ਇਹ ਸਮਝਣ ਦੀ ਸੀ ਸੁੱਖੀ ਮਾਲ ਹੋਣੀ ਤੇ ਕੀ ਕਰਕੇ ਗਏ ਨੇ ਤੇ ਤੁਹਾਡੀ ਉਹਨਾਂ ਦੇ ਸੈਸ਼ਨ ਅਟੈਂਡ ਕਰਨ ਤੋਂ ਬਾਅਦ ਜੋ ਸਿੱਖਿਆ ਸੀ ਉਹਦੇ ਕੁਝ ਪੁਆਇੰਟਸ ਜਿਹੜੇ ਮੈਂ ਉਹਨਾਂ ਨੂੰ ਸਮਰਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਹੋ ਸਕਦਾ ਫਿਰ ਇਹ ਗੱਲਾਂ ਅਸੀਂ ਅਗਲੇ ਸੈਸ਼ਨ ਦੇ ਵਿੱਚ ਕੁਝ ਮੁੱਦੇ ਜਿਹੜੇ ਨੇ ਵਿਚਾਰਨ ਦੀ ਗੱਲ ਹੈ ਇਹ ਪੁਨਰ ਜਨਮ ਵਾਲਾ ਜਿਹੜਾ ਪੁਨਰ ਜੀਵਨ ਦੀ ਗੱਲ ਹੈ ਗੁਰਬਾਣੀ ਦੇ ਕੰਟੈਕਸ ਦੇ ਵਿੱਚ ਚਾਹੇ ਮੈਂ ਹੋਰ ਵੀ ਇੱਥੇ ਖੋਜ ਕਰਾਂਗਾ ਅਤੇ ਜਿੰਨਾ ਗੱਲਾਂ ਮਿਲੀਆਂ ਹੁੰਦੀਆਂ ਜਾਂ ਕੁਝ ਹੋਰ ਸੱਜਣ ਇੱਥੇ ਗੱਲ ਕਰਨਾ ਚਾਹੁੰਦੇ ਨੇ ਅਤੇ ਆਪਾਂ ਗੱਲ ਕਰ ਸਕਦੇ ਹਾਂ ਹੋਰ ਕੋਈ ਪੁਆਇੰਟ ਜਿਹੜਾ ਤੁਸੀਂ ਕੁਛ
1: ਤੋਂ ਕਿਹਾ ਕਿ ਜਦੋਂ ਤੁਸੀਂ ਆਤਮਾ ਨੂੰ ਆਪਣੀ ਨੂੰ ਇੰਨੀ ਕੁ ਬਲਵਾਨ ਕਰ ਲਓਗੇ ਤੁਹਾਡੀ ਆਤਮਾ ਇੰਨੀ ਕੁ ਜੋਗੀ ਹੋ ਜੂਗੀ ਕਿ ਤੁਸੀਂ ਲੋਕਾਂ ਨੂੰ ਮਾਫ਼ ਕਰਤਾ ਆਪਣੇ ਆਪ ਨੂੰ ਮਾਫ਼ ਕਰ ਲਿਆ ਫਿਰ ਤੁਸੀਂ ਜਦੋਂ ਆਨੰਦ ਦੇ ਹਾਲਤ 'ਚ ਆਉਂਦੇ ਹਾਂ ਐਲੀਵੇਸ਼ਨ ਐਲੀਵੇਟਡ ਹੁੰਦੀ ਹੈ ਤੁਹਾਡੀ ਰੂਹ ਉਹਦੇ 'ਚ ਚੰਗੇ ਗੁਣ ਭਰਨੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਇਹ ਖਾਲੀ ਬਰਤਨ ਹੀ ਹੋਊਗਾ ਜਦੋਂ ਅਸੀਂ ਆਪਣੀਆਂ ਬੁਰਾਈਆਂ ਨੂੰ ਪਰੇ ਕਰ ਲਾਂਗੇ ਖਾਲੀ ਬਰਤਨ 'ਚ ਹੀ ਕੋਈ ਨਵੀਂ ਚੀਜ਼ ਪੈ ਸਕੂਗੀ ਉਹ ਜਦੋਂ ਅਸੀਂ ਆਪਣੀ ਆਤਮਾ ਨੂੰ ਫਿਰ ਚੰਗੇ ਗੁਣਾਂ ਨਾਲ ਭਰਾਂਗੇ ਅਸੀਂ ਲੋਕਾਂ ਦੀ ਮਦਦ ਕਰਾਂਗੇ ਅਸੀਂ ਪਿਆਰ ਨੂੰ ਵੰਡਾਂਗੇ ਪਿਆਰ ਜਿਹੜਾ ਆ ਉਹੀ ਚੀਜ਼ ਆ ਉਹ ਵੀ ਇੱਕ ਐਸੀ ਖਿੱਚ ਪੈਦਾ ਕਰੂਗਾ ਕਿ ਫਿਰ ਅਸੀਂ ਲੋਕਾਂ ਦੀ ਮਦਦ ਕਰਾਂਗੇ ਆਪਣੇ ਆਪ ਨਾਲ ਜੁੜ ਕੇ ਲੋਕਾਂ ਦੀ ਮਦਦ ਕਰਕੇ ਅਸੀਂ ਇਸ ਸਾਰੇ ਸੰਸਾਰ ਨੂੰ ਜਾਂ ਇਸ ਨੂੰ ਭਲੇ ਕੰਮਾਂ ਵਾਸਤੇ ਤੋਰਾਂਗੇ ਭਲੇ ਕੰਮਾਂ ਵਾਲੇ ਪਾਸੇ ਲਾਵਾਂਗੇ ਉਹਦੇ ਨਾਲ ਸਾਡੀ ਜਿਹੜੀ ਆਪਣੀ ਮਨ ਨੂੰ ਤਸੱਲੀ ਵੀ ਹੁੰਦੀ ਆ ਸਾਨੂੰ ਸਕੂਨ ਵੀ ਮਿਲਦਾ ਆ ਫਿਰ ਉਹ ਕਹਿੰਦੇ ਵੀ ਫਿਰ ਤੀਜੀ ਸਟੇਜ ਇਹ ਆ ਕਿ ਫਿਰ ਗਾਣੇ ਲਾਓ ਨੱਚੋ ਖੁਸ਼ ਹੋ ਆਪਣੇ ਆਪ ਨੂੰ ਖੁਸ਼ ਕਰੋ ਅਤੇ ਉਸ ਪਰਮਾਤਮਾ ਦੀ ਰਜ਼ਾ 'ਚ ਖੁਸ਼ ਹੋ ਕੇ ਬੇਸ਼ੱਕ ਦੀ ਨੱਚਣਾ ਵੀ ਸ਼ੁਰੂ ਕਰ ਦਿਓ
0: ਨਹੀਂ ਉੱਥੇ ਮਤਲਬ ਗਾਣੇ ਲਾ ਕੇ ਖੁਸ਼ ਹੋਣ ਦੀ ਗੱਲ ਆ ਕਿ ਉਹ ਕੰਮ ਕਰੋ ਜਿਹ 'ਚ ਖੁਸ਼ੀ ਮਿਲਦੀ
1: ਜਿਹੜੀ ਜਿੱਦਾਂ ਵੀ ਤੁਹਾਨੂੰ ਖੁਸ਼ੀ ਮਿਲਦੀ ਆ ਉਹਨਾਂ ਨੇ ਇੱਕ ਇਹ ਵੀ ਕਰਵਾਇਆ ਕਿ ਉਹਨਾਂ ਨੇ ਕੰਵਰ ਗਰੇਵਾਲ ਦਾ ਗਾਣਾ ਲਾ ਕੇ
0: ਜੀ
1: ਜਿਹੜਾ ਉਹ ਗਾਣਾ ਆ ਹੈਗਾ ਆ
0: ਚਲੋ ਗਾਣਾ ਤਾਂ ਆਪਣੇ ਕੋਲ ਬਹੁਤ ਨੇ ਗਾਣੇ ਤਾਂ ਹੋਰ ਵੀ ਸੁਣ ਲਾਂਗੇ
1: ਨੱਚਣ ਦਾ ਜੇ ਵੱਲ ਹੋਵੇ
0: ਅੱਛਾ ਜੀ
1: ਹੈਨਾ ਤੇ ਸਾਨੂੰ ਨੱਚਣਾ ਹੀ ਪੈਂਦਾ ਆ
0: ਚਲੋ ਮੈਂ ਤੁਹਾਨੂੰ ਇਸੇ ਤੇ ਇੱਕ ਗਾਣਾ ਸੁਣਾਉਂਗਾ
1: ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤਾਂ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਆ ਆ ਜਾ ਯਾਰ ਦੇ ਦੀਦਾਰ ਉਹਨਾਂ ਨੇ 5 ਕੁ ਮਿੰਟ ਲਈ ਇਹ ਗਾਣਾ ਲਾ ਕੇ ਸਾਰੇ ਜਿੰਨੇ ਲੋਕ ਬੈਠੇ ਸੀ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਆਪਣਾ ਨੱਚੋ ਇਸ ਬਾਡੀ ਨੂੰ ਵੀ ਰਿਲੀਜ਼ ਕਰਨ ਦੀ ਕੋਸ਼ਿਸ਼ ਕਰੋ ਇਹਦੇ 'ਤੇ ਵੀ ਜਿਹੜੇ ਭਾਰ ਪਏ ਹੋਏ ਆ ਇਹਨੂੰ ਵੀ ਆਜ਼ਾਦ ਕਰਾ ਦਿਉ
0: ਵਾਜੀ ਬਾ ਇਹਨਾਂ ਨੇ ਤਾਂ ਕਮਲ ਗਰੇਵਾਲ ਦੀ ਗੱਲ ਕੀਤੀ ਇਹਨਾਂ ਦਿਨਾਂ 'ਚ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀ ਸਰਤਾਜ ਸਾਹਿਬ ਆਉਣ ਵਾਲੇ ਨੇ ਅਤੇ ਉਹਨਾਂ ਦਾ ਹੀ ਗਾਣਾ ਜਿਹੜਾ ਖੁਸ਼ ਬੰਦਿਆਂ ਨੂੰ ਮਿਲਣ ਦੀ ਗੱਲ ਹੈ ਉਹ ਵੀ ਆਪਾਂ ਜ਼ਿਕਰ ਕਰਦੇ ਹਾਂ ਜੀ ਹੋਰ ਕੁਛ ਕਹਿਣਾ ਚਾਹੁੰਦੇ ਤੁਸੀਂ
1: ਇਹ ਸਾਰਾ ਕੁਛ ਕਨੈਕਸ਼ਨ ਜਿਹੜਾ ਆ ਉਹਨਾਂ ਨੇ ਆਪਣੀ ਚੀਜ਼ ਨੂੰ ਸਮਰਾਈਜ਼ ਕਰਨ ਲਈ ਲੋਕਾਂ ਨੂੰ ਖੁਸ਼ ਰਹਿਣ ਲਈ ਅਤੇ ਲੋਕਾਂ ਦੇ ਭਲਾ ਕਰਨ ਲਈ ਅਤੇ ਆਪਣੇ ਆਪ ਵੀ ਉਹ ਕੋਈ ਪੈਸਾ ਨਹੀਂ ਕਿਸੇ ਤੋਂ ਲੈਂਦੇ ਕੋਈ ਡੋਨੇਸ਼ਨਸ ਨਹੀਂ ਲੈਂਦੇ
0: ਅੱਛਾ ਜੀ
1: ਅਤੇ ਉਹ ਆਪਣੇ ਕਿਰਾਇਆ ਖਰਚ ਕੇ ਆਪ ਉਹ ਗਰੁੱਪ ਜਿਹੜਾ ਆ ਉਹ ਦੇਸ਼ਾਂ ਵਿਦੇਸ਼ਾਂ 'ਚ ਜਾਂਦਾ ਆ
0: ਵਾਜੀ ਵਾਹ
1: ਅਤੇ ਵੱਖਰੀਆਂ ਵੱਖਰੀਆਂ ਥਾਵਾਂ 'ਤੇ ਜਾ ਕੇ 2-3 ਦਿਨ ਦੇ ਡਿਸਕੋਰਸ ਦਿੰਦੇ ਆ ਲੋਕਾਂ ਨੂੰ ਬੇਸਿਕਲੀ ਉਹ ਕਿਸੇ ਨਵੇਂ ਧਰਮ ਨਾਲ ਨਹੀਂ ਜੋੜਦੇ ਪੁਰਾਣਿਆਂ ਧਰਮਾਂ ਨਾਲ ਉਹ ਤੋੜਦੇ ਨਹੀਂ ਗੇ ਉੱਥੇ ਗੁਰੂ ਨਾਨਕ ਸਾਹਿਬ ਦੀਆਂ ਫੋਟੋ ਵੀ ਸੀਗੀਆਂ ਉੱਥੇ ਈਸਾ ਦੀਆਂ ਵੀ ਸੀ ਉੱਥੇ ਤੁਸੀਂ ਇਹ ਕਹਿ ਲਓ ਕਿ ਕ੍ਰਿਸ਼ਨ ਜੀ ਦੀਆਂ ਵੀ ਫੋਟੋਆਂ ਸੀਗੀਆਂ ਬੁੱਧ ਦੀਆਂ ਵੀ ਸੀਗੀਆਂ ਉਹ ਕਹਿੰਦੇ ਆ ਕਿ ਜਿਹਨੂੰ ਵੀ ਤੁਸੀਂ ਅੱਗੇ ਵਾਹਿਗੁਰੂ ਕਹਿੰਦੇ ਆ
0: ਤੁਸੀਂ ਆਪਣੇ ਤੌਰ ਤਰੀਕੇ ਦੇ ਨਾਲ
1: ਰਾਮ ਰਾਮ ਕਹਿੰਦੇ ਆ ਤੇ ਰਾਮ ਰਾਮ ਕਹੀ ਜਾਓ ਹਰੇ ਕ੍ਰਿਸ਼ਨਾ ਕਹਿਣਾ
0: ਨਹੀਂ ਉਹਨਾਂ ਨੇ ਕੰਮ ਸੌਖਾ ਕਰਤਾ ਵੀ ਧਰਮਾਂ ਦੇ ਇਹ ਵਖਰੇਵੇਂ ਪਰਿਭਾਸ਼ਾਵਾਂ ਦੇ ਵਿੱਚ ਨਹੀਂ ਪਏ ਉਹ
1: ਨਹੀਂ ਪੈਂਦੇ
0: ਕਿਹਨੂੰ ਮੰਨਣਾ ਕਿਹਨੂੰ ਨਹੀਂ ਮੰਨਣਾ ਇਹ ਬਹੁਤ ਵਿਵਾਦ ਹੋ ਜਾਂਦਾ
1: ਜਿਹੜੀਆਂ ਧਰਮ ਦੀਆਂ ਵੱਟਾਂ ਹੈ ਨਾ ਉਹਨਾਂ ਨੂੰ ਤੋੜ ਕੇ ਉਹ ਕਹਿੰਦੇ ਆ ਕਿ ਸਾਂਝੀ ਵਾਲਤਾ 'ਚ ਆਓ ਅਤੇ ਸਾਂਝਾ ਸੰਦੇਸ਼ ਜਿਹੜਾ ਆ ਉਹ ਲੋਕਾਂ ਨੂੰ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਸੀ
0: ਵਾਹ ਜੀ ਵਾਹ ਇਹ ਸੀ ਜੀ ਸੁੱਖੀ ਮਾਲ ਹੋਰਾਂ ਦੇ ਉਹਨਾਂ ਦੀ ਵੈਬਸਾਈਟ ਜਾ ਕੇ ਇਟਸ ਟਾਈਮ ਟੂ ਡਿਸਕਨੈਕਟ ਅਤੇ ਉਹਦੇ ਵਿੱਚ ਉਹ ਲਿਖਦੇ ਨੇ ਮੈਂ ਹੁਣ ਜੋ ਗੱਲਾਂ ਕਰ ਰਹੇ ਸੀ ਪੜ੍ਹ ਰਹੇ ਸੀ ਅਤੇ ਬਹੁਤ ਚੰਗਾ ਲੱਗਾ ਅਤੇ ਤੁਹਾਨੂੰ ਲੱਗਦਾ ਵੀ ਜਦੋਂ ਦੁਬਾਰਾ ਆਉਣਗੇ ਤੁਹਾਡਾ ਫਿਰ ਉੱਥੇ ਸੈਸ਼ਨ ਜਾਣ ਨੂੰ ਜੀ ਕਰੇਗਾ
1: ਬਿਲਕੁਲ ਕਿਉਂਕਿ ਮੈਨੂੰ ਇਹ ਲੱਗਾ ਕਿ ਮੈਂ ਉਹ ਜਿਹੜੇ ਮੈਂ 3 ਦਿਨ ਨਹੀਂ ਅਟੈਂਡ ਕਰ ਸਕੀ 2 ਦਿਨ ਹੀ ਕੀਤਾ ਉਹਨਾਂ ਦਾ ਕੋਰਸ ਘੱਟੋ ਘੱਟ ਹੋਰ ਨਹੀਂ ਕੁਛ ਤਾਂ ਉਹ ਜਿਹੜੇ 2-3 ਘੰਟੇ ਸੀ ਤੁਸੀਂ ਬਾਕੀ ਝੰਜਟਾਂ ਤੋਂ ਬਚ ਕੇ ਇੱਕ ਆਰਾਮ ਤੇ ਸਕੂਨ ਚ ਬਹਿ ਕੇ ਤੁਸੀਂ ਉਸ ਪਰਮਾਤਮਾ ਨੂੰ ਯਾਦ ਤੇ ਕਰ ਰਹੇ ਸੀ।
0: ਹਾਂਜੀ
1: ਮੈਨੂੰ ਕਾਫੀ ਉਹਦੇ ਉਸ ਚੀਜ਼ ਨਾਲ ਮਨ ਨੂੰ ਸ਼ਾਂਤੀ ਵੀ ਮਿਲੀ ਆ, ਸਕੂਨ ਵੀ ਮਿਲਿਆ।
0: ਦੇਖੋ ਜੀ, ਤੁਸੀਂ ਇੱਕ ਜੱਗ ਦੀ ਲੋ ਲੈ ਕੇ ਆਏ ਆ ਤੇ ਅਸੀਂ ਉਹ ਲੋ ਇਸ ਸਟੂਡੀਓ ਦੇ ਵਿੱਚ ਲੋ ਨੂੰ ਇੱਕ ਹੋਰ ਦੀਵਾ ਬਾਲਤਾ ਤੇ ਹੋ ਸਕਦਾ ਅਸੀਂ ਇਹ ਤਾਰਾਂ ਦੇ ਰਾਹੀਂ ਆਵਾਜ਼ ਜਿੱਥੇ ਪਹੁੰਚਾ ਰਹੇ ਹਾਂ ਸਾਡੀ ਸਾਂਝ
1: ਤਾਂ
0: ਸਾਂਝ ਆਵਾਜ਼ ਦੀ ਹੈ ਤੇ ਉੱਥੇ ਵੀ ਉਹ ਕੁਝ ਦੀਵੇ ਜਿਹੜੇ ਬਾਲਣਗੇ
1: ਤੇ
0: ਸਮਝਦੇ ਹਾਂ ਵੀ ਤੁਸੀਂ ਇੰਨੀਆਂ ਚੰਗੀਆਂ ਗੱਲਾਂ ਰੂਹ ਤਾਜ਼ੀ ਵਰਗੀਆਂ ਗੱਲਾਂ ਲੈ ਕੇ ਆ ਰਹੇ ਹਾਂ।
1: ਥੈਂਕ ਯੂ।
0: ਤੇ ਖੁਸ਼ ਕੌਣ ਹੁੰਦਾ ਹੈ, ਖੁਸ਼ ਕੌਣ ਨਹੀਂ ਹੁੰਦਾ ਤੇ ਇਹਦੇ ਬਾਰੇ ਇੱਕ ਕਲਾਸੀਫਿਕੇਸ਼ਨ ਜਿਹੜੀ ਸਰਤਾਜ ਹੋਣਾ ਨੇ ਕੀਤੀ ਹੈ ਤੇ ਆਪਾਂ ਉਹ ਗੀਤ ਵੀ ਸੁਣਦੇ ਹਾਂ ਤੇ ਉਸ ਗੀਤ ਦੇ ਨਾਲ ਨਾਲ ਫਿਰ ਤੁਹਾਡੇ ਨਾਲ ਹੋਰ ਵੀ ਤਾਂ ਗੱਲਾਂ ਬਹੁਤ ਕਰਨੀਆਂ। ਤੁਸੀਂ ਇੰਨੇ ਦਿਨਾਂ ਬਾਅਦ ਆਏ ਹਾਂ, ਇੰਨੇ ਦਿਨਾਂ ਬਾਅਦ ਕਾਬੂ ਆਏ ਸਾਡੇ ਭਾਜੀ। ਵਾਹ, ਬਹੁਤ ਖੂਬਸੂਰਤ ਗੀਤ ਹੈ, ਬਹੁਤ ਖੂਬਸੂਰਤ ਫਿਲਮ ਆਕਣਾ ਹੈ ਤਾਂ।

0: ਅਸੀਂ ਪੰਡਿਤ ਕੌਰ ਜੀ ਖੁਸ਼ੀ ਤੇ
1: ਖੁਸ਼ੀ ਤੇ ਕਾਮਯਾਬੀ ਦੀ ਗੱਲ ਜਿਹੜੇ ਕਿ ਸਰਤਾਜ ਹੋਰੀ ਕਰ ਰਹੇ ਸੀ ਤੇ ਤੁਸੀਂ ਇਹ ਗੱਲ ਕਰ ਰਹੇ ਸੀ ਕਿ ਜਿਹੜੀ ਖੁਸ਼ੀ ਹੈ ਖੁਸ਼ੀ ਸਾਨੂੰ ਨੱਚਣ ਗਾਉਣ 'ਚ ਮਿਲਣੀ ਚਾਹੀਦੀ ਹੈ ਇੱਕ ਮਿਸਾਲ ਦੇ ਤੌਰ 'ਤੇ ਤੁਸੀਂ ਦਿੱਤੀ ਸੀ ਤੁਸੀਂ ਮਤਲਬ ਇਸ ਚੀਜ਼ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਆਪਣੀ ਗੱਲਬਾਤ ਸੁੱਖੀ ਮਾਲ ਹੋਣਾ ਦੇ ਇਸੇ ਸੰਬੰਧ 'ਚ ਸੀਗੀ ਕਾਮਯਾਬੀ ਜ਼ਰੂਰੀ ਨਹੀਂ ਵੀ ਖੁਸ਼ੀ ਹੋਵੇ
2: ਜਦੋਂ ਤੁਹਾਡਾ ਮਨ ਜਿਹੜਾ ਆ ਨਾ ਮੈਂ ਕਹਿੰਦੀ ਹਾਂ ਵੀ ਉਹ ਇੰਨਾ ਤਕੜਾ ਹੋ ਜਾਂਦਾ ਆ ਕਿ ਉਹ ਹਰ ਤਰ੍ਹਾਂ ਦੀ ਜ਼ਿੰਦਗੀ ਨੂੰ ਖੁਸ਼ੀ ਮਹਿਸੂਸ ਕਰਨ ਲੱਗ ਜਾਂਦਾ ਆ ਉਸ ਪਰਮਾਤਮਾ ਦੀ ਰਜ਼ਾ 'ਚ ਰਾਜ਼ੀ ਰਹਿਣਾ ਸ਼ੁਰੂ ਕਰ ਦਿੰਦਾ ਜਦੋਂ ਇਨਸਾਨ ਅਤੇ ਉਸ ਤੋਂ ਵੱਡੀ ਕੋਈ ਕਾਮਯਾਬੀ ਨਹੀਂ ਆ
1: ਵਾਹ
2: ਅਤੇ ਸੁੱਖੀ ਮਾਲ ਹੋਣਾ ਨੇ ਇੱਕ ਇਸੇ ਚੀਜ਼ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਜਦੋਂ ਭਗਤੀ ਕਰਨੀ ਆ ਰੱਬ ਦਾ ਨਾਂ ਲੈਣਾ ਆ ਜਾਂ ਪਰਮਾਤਮਾ ਨੂੰ ਯਾਦ ਕਰਨਾ ਆ ਉਹਦੀ ਉਹਨਾਂ ਨੇ ਟੈਕਨੀਕ ਜਿਹੜੀ ਸੀ ਇੱਕ ਹੋਰ ਵੀ ਦੱਸੀ ਕਿ ਤੁਸੀਂ ਆਪਣੀ ਖੱਬੀ ਬਾਂਹ ਦੇ ਉੱਤੇ ਜਿੱਥੇ ਤੁਹਾਡੀ ਦਿਲ ਦੀ ਧੜਕਣ ਆ ਜਿਹਨੂੰ ਤੁਸੀਂ ਨਬਜ਼ ਕਹਿੰਦੇ ਆ ਕਿ ਉਹਦੇ 'ਤੇ ਦੋ ਉਂਗਲਾਂ ਰੱਖੋ ਅਤੇ ਤੁਸੀਂ ਜਿਸ ਵੀ ਪਰਮਾਤਮਾ ਨੂੰ ਜਿਸ ਵੀ ਉਸ ਸ਼ਕਤੀ ਨੂੰ ਜਿਸ ਤਰ੍ਹਾਂ ਵੀ ਯਾਦ ਕਰਦੇ ਆ ਭਾਵੇਂ ਰਾਮ ਰਾਮ ਕਹਿ ਕੇ ਯਾਦ ਕਰ ਲਓ ਭਾਵੇਂ ਅੱਲਾ ਕਹਿ ਕੇ ਯਾਦ ਕਰ ਲਓ ਭਾਵੇਂ ਵਾਹਿਗੁਰੂ ਕਹਿ ਕੇ ਯਾਦ ਕਰ ਲਓ ਜਦੋਂ ਤੁਸੀਂ ਆਪਣੇ ਦਿਲ ਦੀ ਧੜਕਣ ਅਤੇ ਦਿਲ ਤੱਕ ਉਹ ਆਵਾਜ਼ ਨੂੰ ਘੁੰਮਦੀ ਵੇਖਣਾ ਸ਼ੁਰੂ ਕਰ ਦਿੰਦੇ ਆ ਤੁਹਾਡਾ ਉੱਧਰ ਚੱਕਰ ਚੱਲਣਾ ਸ਼ੁਰੂ ਹੋ ਜਾਂਦਾ ਆ ਅਤੇ ਤੁਹਾਨੂੰ ਸਕੂਨ ਜਿਹੜਾ ਉਹ ਆਪਣੇ ਆਪ ਆ ਜਾਂਦਾ ਆ ਅਤੇ ਇਹਦੇ ਨਾਲ ਉਹਨਾਂ ਨੇ ਬੜਾ ਵਧੀਆ ਗਿਣਤੀ ਮਿਣਤੀ ਵੀ ਦੱਸੀ ਕਿ ਇਹਦੇ ਨਾਲ ਤੁਸੀਂ 1,80,000 ਵਾਰੀ ਉਸ ਪਰਮਾਤਮਾ ਦਾ ਨਾਮ ਜਪਦੇ ਆ ਕੁਛ ਮਿੰਟਾਂ ਸਕਿੰਟਾਂ 'ਚ ਹੀ ਕਿਉਂਕਿ ਉਹ ਉੱਨੀ ਵਾਰੀ ਤੁਹਾਡੀ ਧੜਕਣ ਜਿਹੜੀ ਆ ਉਹ ਉੱਨੀ ਵਾਰੀ ਉੱਧਰੋਂ ਜਾਂਦੀ ਆ ਅਤੇ ਜਦੋਂ ਤੁਸੀਂ ਇੱਕ ਧਿਆਨ ਹੀ ਆ ਨਾ ਇੱਕ ਪਾਸਿਓਂ ਪੁੱਟਣਾ ਅਤੇ ਦੂਜੇ ਪਾਸੇ ਲਾਉਣਾ
1: ਜੀ ਜੀ
2: ਠੀਕ ਆ ਨਾ ਜਦੋਂ ਤੁਸੀਂ ਇੱਕ ਪਾਸਿਓਂ ਧਿਆਨ ਪੁੱਟ ਲਿਆ ਅਤੇ ਦੂਜੇ ਪਾਸੇ ਲਾ ਲਿਆ ਅਤੇ ਆਪੇ ਹੀ ਸਕੂਨ ਆ ਜਾਣਾ ਆ ਇਹ ਸਾਰੀਆਂ ਟੈਕਨੀਕਸ ਜਿਹੜੀਆਂ ਸੀ ਉਹਨਾਂ ਦੀਆਂ ਬਹੁਤ ਜ਼ਿੰਦਗੀ 'ਚ ਇੰਪਲੀਮੈਂਟ ਕਰਨ ਵਾਲੀਆਂ ਅਤੇ ਖਾਸ ਕਰਕੇ ਜਦੋਂ ਉਹ ਕਿਸੇ ਚੀਜ਼ ਨਾਲ ਹੋਰ ਇਹਨੂੰ ਜੋੜਦੇ ਨਹੀਂ ਤੁਸੀਂ ਜਿੱਥੇ ਜੁੜੇ ਆ ਉੱਥੇ ਜੁੜੇ ਰਹੋ ਅਤੇ ਉਹਦਾ ਨਾਂ ਹੀ ਲੈਣਾ ਹੈ ਜਿੱਦਾਂ ਮਰਜ਼ੀ ਲੈ ਲਓ
1: ਵਾਹ ਜੀ ਵਾਹ ਬਹੁਤ ਸੋਹਣੇ ਜੀ ਬਹੁਤ ਸੋਹਣੇ ਅਤੇ ਅੱਜ ਦਾ ਇਹ ਸੈਸ਼ਨ ਜਿਹੜਾ ਕਿ ਮੈਨੂੰ ਲੱਗਦਾ ਕਾਫੀ ਤੁਹਾਡੀ ਆਮਦ ਦੇ ਨਾਲ ਤੁਹਾਡੇ ਵਿਚਾਰਾਂ ਦੀ ਸਾਂਝ ਦੇ ਨਾਲ ਅਸੀਂ ਜਿਹੜਾ ਕਾਫੀ ਜ਼ਿੰਦਗੀ ਜਿਉਣ ਦੀਆਂ ਜਿਹੜੀਆਂ ਇਹ ਸਾਡੀ ਸੈਸ਼ਨ ਕਾਫੀ ਲੰਮਾ ਹੋ ਰਿਹਾ ਕੋਈ ਗੱਲ ਨਹੀਂ ਇਹਦੇ 'ਚ ਗੱਲਾਂ 'ਤੇ ਗੱਲਾਂ ਹੀ ਤਾਂ ਕਰਦੇ ਹਾਂ ਅਸੀਂ ਗੱਲਾਂ 'ਚ ਗੱਲ ਪ੍ਰੋਗਰਾਮ ਦੇ ਵਿੱਚ ਅਸੀਂ ਹਰ ਉਹ ਗੱਲ ਕਰ ਸਕਦੇ ਹਾਂ ਜੋ ਸਾਡੇ ਦਿਲ ਨੂੰ ਟੁੰਬਦੀ ਹੈ ਅਤੇ ਮਸਲੇ ਜਿਹੜੇ ਵਿਚਾਰੇ ਜਾਣੇ ਚਾਹੀਦੇ ਨੇ
2: ਬੇਸਿਕਲੀ ਨਾ ਪਿਆਰ 'ਚ ਤਾਕਤ ਹੀ ਬਹੁਤ ਆ ਪਿਆਰ ਅਸੀਂ ਬੇਸ਼ੱਕ ਕਰ ਨਹੀਂ ਸਕਦੇ ਪਿਆਰ ਹੋ ਜਾਂਦਾ ਆ ਹੈਨਾ
1: ਮਨ ਦੀ ਫਿਤਰਤ ਹੈ ਇਹ ਜਿਹੜਾ ਪਿਆਰ ਹੋ ਜਾਣਾ ਨਾ ਇਹਨੂੰ ਕਾਬੂ ਕਰਨਾ ਪੈਂਦਾ
2: ਜਿਸ ਪਾਸੇ ਹੋ ਜਾਵੇ ਤੇ ਫੇਰ ਤੇ ਆਪੇ ਜੇ ਤੁਸੀਂ ਉਧਰ ਲੱਗ ਜਾਓਗੇ ਤੇ ਉਧਰ ਪਿਆਰ ਹੋਣਾ ਸ਼ੁਰੂ ਹੋ ਜਾਊਗਾ ਦੁਨੀਆਦਾਰੀ ਵੱਲ ਲੱਗੋਗੇ ਤੇ ਦੁਨੀਆਦਾਰੀ ਵੱਲ ਹੋਣਾ ਸ਼ੁਰੂ
1: ਇਹ ਹੁਣ ਅੱਜ ਕੱਲ ਜਿਹੜੇ ਰੀਲਾਂ ਦੇ ਜਮਾਨੇ ਆ ਨਾ ਉਹ ਚ ਕਮੇਡੀ ਹੋਰ ਤਰ੍ਹਾਂ ਚੱਲਦੀ ਹੈ ਕਹਿੰਦਾ ਬੰਦਾ ਢੀਠ ਹੋਣਾ ਚਾਹੀਦਾ ਪਿਆਰ ਤੇ 5-7 ਵਾਰੀ ਹੋ ਹੀ ਜਾਂਦਾ ਦਿਨ ਚ ਦਰਅਸਲ ਗੱਲ ਹੋਰ ਪਾਸੇ ਜਿਹੜਾ ਮੇਰਾ ਸੋਚਣ ਦਾ ਤਰੀਕਾ ਉਹ ਇਸ਼ਕ ਆ ਤੇ
2: ਪਿਆਰ ਤੇ ਇਸ਼ਕ ਚ ਕੀ ਫਰਕ
1: ਬਹੁਤ ਫਰਕ ਆ ਇਹ ਲੰਮਾ ਗੱਲ ਹੋ ਜਾਣੀ
2: ਮੈਨੂੰ ਸਮਝਾ ਦੋ ਨਾ
1: ਮੈਂ ਤੁਹਾਨੂੰ ਅਗਲਾ ਪ੍ਰੋਗਰਾਮ ਚ ਪੂਰਾ ਪ੍ਰੋਗਰਾਮ ਕਰੂੰਗਾ ਇੱਥੇ 2 ਘੰਟੇ ਕੀ 10 ਘੰਟੇ ਬੋਲੂੰਗਾ ਦੇਖੋ ਜਿਹੜੀ ਗੱਲ ਮੈਂ ਪਹਿਲਾਂ ਵੀ ਕੀਤੀ ਸੀ ਨਾ ਵੀ ਰਾਂਝੇ ਦੇ ਮਰਨ ਤੋਂ ਬਾਅਦ ਹੀਰ ਇਕੱਲੀ ਰਹੀ ਇੱਕ ਚਬਾਰਾ ਸੀ ਕਹਿੰਦੇ ਉਹ ਖਿੜਕੀ ਖੋਲਦੀ ਸੀ ਅਤੇ ਉਹਦੀ ਇਹੀ ਖਿੜਕੀ ਖੁੱਲੀ ਬੰਨ ਤੋਂ ਪਤਾ ਲੱਗਦਾ ਸੀ ਉਹ ਜੀਂਦੀ ਹੈ ਅਜੇ
2: ਹਾਂਜੀ
1: ਹੁਣ ਉਹ ਮੋਹ ਵਿੱਚ ਜਿਹੜੀ ਰੰਗੀ ਸੀ ਰਾਂਝੇ 'ਤੇ ਤਾਂ ਉਹ ਆਪਣੇ ਆਪ ਤੋਂ ਉਹਨੂੰ ਵੱਖਰਾ ਨਹੀਂ ਸੀ ਸਮਝਦੀ ਇਹ ਜਿਹੜੀ ਆਪਣੀ ਹੋਂਦ ਨੂੰ ਭੁੱਲ ਕੇ
2: ਖਤਮ ਕਰਕੇ
1: ਹਾਂ ਦੂਜੇ ਦੀ ਹੋਂਦ ਦੇ ਵਿੱਚ ਅਤੇ ਆਪਣੇ ਆਲੇ ਦੁਆਲੇ ਸ੍ਰਿਸ਼ਟੀ ਨੂੰ ਉਸ 'ਚ ਵੇਖਣਾ ਇਹ ਇਸ਼ਕ ਦੀ ਫਨਾਹ ਹੈ ਇਸ਼ਕ ਦਾ ਫਤੂਰ ਹੈ ਇਹ ਦਿਮਾਗ ਦਾ ਖਲਲ ਹੋ ਜਾਂਦਾ ਜਿੱਥੇ ਮੈਂ ਕਹਿ ਲਓ ਜਨੂਨ ਹੈ ਠੀਕ ਹੈ ਨਾ ਪਿਆਰ ਤੋਂ ਦੀ ਪਹਿਲੀ ਪੌੜੀ ਹੈ ਸਾਂਝ ਪਿਆਰ ਇਸ਼ਕ ਦੀਆਂ ਪਹਿਲੀਆਂ ਪੌੜੀਆਂ ਨੇ ਇਸ਼ਕ ਹਕੀਕੀ ਜਿਹੜੀ ਉਸ ਹਕੀਕਤ ਨੂੰ ਸਮਝਦੀ ਹੈ ਤੇ ਉਹਦੀ ਗੱਲ ਹੈ
2: ਉਹ ਤੇ ਫਿਰ ਦੁਨਿਆਵੀ ਇਸ਼ਕ ਤੋਂ ਅੱਗੇ ਹੈ ਨਾ
1: ਦੁਨਿਆਵੀ ਵੀ ਇਸ਼ਕ ਹੁੰਦਾ
2: ਹਾਂ
1: ਦੇਖੋ
2: ਦੁਨਿਆਵੀ ਇਸ਼ਕ ਤਾਂ ਸ਼ੁਰੂਆਤ ਆ
1: ਜਿਹੜਾ ਇਸ਼ਕ 'ਚ ਬੰਦਾ ਨਾ ਜਿਹਨੂੰ ਤੁਸੀਂ ਗੁਰਬਾਣੀ ਦੇ ਸੁਖਮਨੀ ਸਾਹਿਬ 'ਚ ਬ੍ਰਹਮ ਗਿਆਨੀ ਦੀ ਡਿਫਾਈਨ ਕਰਦੇ ਹੋ
2: ਹਾਂਜੀ
1: ਬ੍ਰਹਮ ਗਿਆਨੀ ਨੂੰ ਦੁੱਖ ਸੁੱਖ ਦਾ ਫਰਕ ਨਹੀਂ ਪੈਂਦਾ ਲੱਥੀ ਚੜੀ ਦਾ ਫਿਕਰ ਨਹੀਂ ਹੈ ਨਾ ਉਹ ਉਹ 'ਚ ਦੁਨਿਆਵੀ ਹੋਵੇ ਅਤੇ ਨਾ ਦੁਨਿਆਵੀ ਹੋਵੇ ਮੈਂ ਉਹਦੀ ਗੱਲ ਕਰ ਰਿਹਾ ਇਹ ਐਕਚੁਲੀ ਠੋਸ ਅਤੇ ਸੂਖਮ ਦੇ ਵਿਚਲਾ ਪੰਧ ਹੈ ਦੁਨਿਆਵੀ ਅਤੇ ਅਧਿਆਤਮਿਕ ਦੋਨਾਂ ਨੂੰ ਬਰਾਬਰਤਾ ਨਾਲ ਵੇਖਣਾ ਇਸ਼ਕ ਦੀ ਨਿਸ਼ਾਨੀ ਹੈ
2: ਚਲੋ
1: ਸੋ ਇਸ ਕਰਕੇ ਮੈਂ ਤਾਂ ਤਾਂ ਮੈਂ ਗੱਲ ਕਿਹਾ ਸੀ ਵੀ ਉਹ ਗੱਲ ਉੱਧਰ ਨਹੀਂ ਜਾਣੀ
2: ਆਪਾਂ ਅਗਲੇ ਸੈਸ਼ਨ 'ਚ ਗੱਲ ਕਰਾਂਗੇ ਇਹਦੇ ਬਾਰੇ
1: ਅਤੇ ਮੈਂ ਜਿਹੜੀ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਅੱਜ ਦਾ ਇਹ ਸਾਰ ਸੀਗਾ ਹੁਣ ਮੁਕਾਉਣ ਲੱਗਾ ਵੀ ਇਕੱਲਤਾ ਇਸ ਵੱਡੇ ਸ਼ਹਿਰ ਦੇ ਵਿੱਚ ਇਹਨਾਂ ਮੁਲਕਾਂ 'ਚ ਇਕੱਲਤਾ ਬਹੁਤ ਆ ਪਰ ਜੇ ਸਾਡੇ ਕੋਲੋਂ ਆਹ ਜਿਹੜਾ ਹੁਣ ਟੈਲੀਫੋਨ ਅਸੀਂ ਹੱਥ 'ਚ ਫੜਿਆ ਜ਼ਮੂਰਾ ਆ ਅਤੇ ਅਸੀਂ ਇਕੱਲੇ ਬੰਦ ਕਮਰੇ 'ਚ ਵੀ ਅਸੀਂ ਇਕੱਲੇ ਨਹੀਂ ਹੁੰਦੇ ਅਤੇ ਇਕੱਲਤਾ ਨੂੰ ਮਾਨਣਾ ਅਤੇ ਉਸ ਨੂੰ ਪਛਾਣਨਾ ਅਤੇ ਉਸ ਸਮੁੱਚੀ ਸ੍ਰਿਸ਼ਟੀ ਨੂੰ ਸਮਝਣਾ ਜੀਵਨ ਦਾ ਇੱਕ ਮਕਸਦ ਹੋ ਸਕਦਾ ਜਿੱਥੋਂ ਪਰਮਜੀਤ ਕੌਰ ਨੇ ਗੱਲ ਕੀਤੀ ਸੁੱਖੀ ਮਾਲ ਹੋਰੀ ਗੱਲ ਕਰਕੇ ਗਏ ਕਿ ਸਾਡਾ ਜੀਵਨ ਦਾ ਮਕਸਦ ਕੀ ਹੈ
2: ਇਕੱਲੇ ਹੋਣ 'ਚ ਅਤੇ ਇਕੱਲੇ ਰਹਿਣ 'ਚ ਬਹੁਤ ਫਰਕ ਆ
1: ਹਾਂਜੀ ਹਾਂਜੀ ਮੈਂ ਉਹੀ ਗੱਲ ਕਰ ਰਹੀ ਹਾਂ
2: ਇਕੱਲੇ ਹੋਣਾ ਹੋਰ ਚੀਜ਼ ਆ ਅਤੇ ਇਕੱਲੇ ਰਹਿਣਾ ਉਹ ਵੱਖਰੀ ਚੀਜ਼ ਆ
1: ਜੀ
2: ਆਪਣੇ ਆਪ ਨਾਲ
1: ਜਿਵੇਂ ਉਹ ਕਹਿੰਦਾ ਵੀ ਮੈਂ ਹੁਣ ਜਿਹੜੀ ਕਿਤਾਬ ਅੱਜ ਕੱਲ੍ਹ ਪਰਮਿੰਦਰ ਸੋਢੀ ਹੋਣਾ ਦੀ ਮੈਂ ਪੜ੍ਹਦਾ ਅਤੇ ਪੜ੍ਹ ਰਿਹਾ ਤਰੇਲ ਅਤੇ ਮੋਤੀ ਹਰ ਇੱਕ ਵਿੱਚ ਨਜ਼ਰ ਆਵੇ ਮੈਨੂੰ ਆਪਣਾ ਘਰ
2: ਬਿਲਕੁਲ ਬਿਲਕੁਲ
1: ਠੀਕ ਹੈ ਜੀ
2: ਹਾਂਜੀ ਇਹ
1: ਹੁਣ ਜੇ ਤੁਸੀਂ ਇਸ ਗੱਲ ਨੂੰ ਗੌਰ ਨਾਲ ਦੇਖਿਓ ਕਿਤੇ ਤੁਰੇ ਜਾਂਦੇ ਘਾਹ ਮੀਂਹ ਪੈ ਕੇ ਹਟਿਆ ਹੋਵੇ
2: ਅਤੇ
1: ਸ਼ਾਮੀ ਸੈਰ ਕਰੀਏ ਜਿਵੇਂ ਹੁਣ ਅਸੀਂ 7:30 ਹੋ ਚੱਲੇ ਹਾਂ ਤਾਂ ਅਸੀਂ ਘਰ ਨੂੰ ਜਾਣਾ ਹੁਣ ਹਨੇਰਾ ਪੈ ਗਿਆ ਨਿੱਕੀ ਨਿੱਕੀ ਬੂੰਦਾਂ ਬਣਦੀ ਆ ਅਤੇ ਸਵੇਰੇ ਜਦੋਂ ਤੁਸੀਂ ਜਾਓਗੇ ਤੁਸੀਂ ਵੇਖੋਗੇ ਅਤੇ ਤੁਹਾਨੂੰ ਮਹਿਸੂਸ ਹੋਊਗਾ ਵੀ ਉਹ ਜਿਹੜਾ ਇਕੱਲਾ ਇਕੱਲਾ ਮੋਤੀ ਦਾ ਬੂੰਦ ਹੈ ਉਹਦੇ 'ਚ ਵੀ ਇੱਕ ਇੱਕ ਸ੍ਰਿਸ਼ਟੀ ਸਮਾਈ ਉਹ ਆਪਣਾ ਘਰ ਲੱਭਣ ਦੀ ਕੋਸ਼ਿਸ਼ ਕਰ ਰਿਹਾ
2: ਬਿਲਕੁਲ
1: ਕਵੀ ਦਾ ਜਿਹੜਾ ਕਾਲਪਨਿਕ ਦਰਸ਼ਨ ਹੈ ਉਹ ਬਹੁਤ ਵੱਡਾ ਆ ਅਤੇ ਜਿਹੜੀ ਜ਼ਿੰਦਗੀ ਜਿਉਣ ਦੀ ਜਿਹੜੀ ਮਕਸਦ ਤੁਸੀਂ ਇੱਕ ਹੋਣ ਦੀ ਗੱਲ ਕਰਦੇ ਆ ਉਸ ਸਾਂਝ ਦੀ ਗੱਲ ਕਵੀ ਨੇ ਉਹਨਾਂ ਬੂੰਦਾਂ ਨਾਲ ਪਾ ਲਈ ਉਹਨਾਂ ਪੌਦਿਆਂ ਨਾਲ ਪਾ ਲਈ ਉਹਦੀ ਗੱਲ ਕਰ ਰਹੇ ਜੀ ਹਾਂ ਬਹੁਤ ਬਹੁਤ ਵਧੀਆ ਲੱਗਾ ਅਤੇ ਪ੍ਰੋਗਰਾਮ ਦੀ ਲੜੀ ਨੂੰ ਅੱਗੇ ਵਧਾਉਂਦੇ ਹਾਂ ਮੇਰੇ ਤੋਂ ਕੁਛ ਸੂਚਨਾਵਾਂ ਨੇ ਜਿਹੜੀਆਂ ਮੈਨੂੰ ਇੱਥੋਂ ਦੇ ਪ੍ਰੋਗਰਾਮ ਦੇ ਹਿਸਾਬ ਨਾਲ ਸੁਣਾਉਣੀਆਂ ਪੈਂਦੀਆਂ ਨੇ ਅਤੇ ਉਹ ਸੂਚਨਾਵਾਂ ਜਦੋਂ ਜਦੋਂ ਅੱਗੇ ਆਉਣਗੀਆਂ ਤਾਂ ਫਿਰ ਮੈਂ ਤੁਹਾਨੂੰ ਅੱਗੇ ਅੱਗੇ ਪੇਸ਼ ਕਰਦਾ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ ਜੀ ਹਾਂ ਪਰਮਜੀਤ ਕੌਰ ਹੋਰੀ ਇੱਕ ਪ੍ਰੋਗਰਾਮ ਅਟੈਂਡ ਕਰਕੇ ਆਏ ਸੀ ਸੁੱਖੀ ਮਾਲ ਹੋਣਾ ਦਾ ਪ੍ਰੋਗਰਾਮ ਅਤੇ ਇੱਕ ਗੀਤ ਸੁਣਦੇ ਹਾਂ ਅਤੇ ਗੀਤ ਤੋਂ ਬਾਅਦ ਫਿਰ ਅਸੀਂ ਪ੍ਰੋਗਰਾਮ ਦੇ ਜਿਹੜੇ ਅਗਲੇ ਸੈਗਮੈਂਟ ਦੇ ਵਿੱਚ ਕੁਛ ਗੱਲਾਂ ਕਰਨੀਆਂ ਨੇ ਉਹ ਗੱਲਾਂ ਕਰਕੇ ਅਸੀਂ ਤੁਹਾਡੇ ਨਾਲ ਹੋਰ ਗੱਲਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਮੈਂ ਜਿਹੜੇ ਗੱਲ ਤੁਹਾਨੂੰ ਗੱਲ ਕਰ ਰਿਹਾ ਸੀ ਵੀ ਇਹਨਾਂ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਸਿੰਗਰ ਇੱਥੇ ਆਉਣਾ ਚਾਹੁੰਦੇ ਨੇ ਪਰ ਆਪਾਂ ਜੇ ਗੀਤ ਜਿਹੜਾ ਮੈਂ ਸੁਣਨਾ ਚਾਹੁੰਦਾ ਸੀ ਇਹਨਾਂ ਦਿਨਾਂ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਉਹਨਾਂ ਦਾ ਗੀਤ ਬਿਲਕੁਲ ਵੱਖਰੇ ਅੰਦਾਜ਼ ਦੇ ਵਿੱਚ ਹੈ ਤੋ ਸੁਣਦੇ ਹਾਂ ਉਹ ਗੀਤ 'ਚ ਬਹੁਤ ਸੋਹਣੇ ਲਫਜ਼ ਨੇ ਬਹੁਤ ਸੋਹਣਾ ਪਿਆਰ ਹੈ

0: ஷேவ் த கீத்து சுனையா கவிதா பகுத் வதியா மேனு மிலி பரம்ஜித் கௌர் ஜி ஜோ அஜ் தி கல்பாத் தே உத்தே ஹி ஹை ஹிமாக்கத் ஹோர் ஹுந்தி ஹை பகாவத் ஹோர் ஹுந்தி ஹை தஜர்பா ஹோர் ஹுந்தா ஹை லியாக்கத் ஹோர் ஹுந்தி ஹை ਕਿਵੇਂ ਮੈਂ ਦੇ ਦਿਆਂ ਤੈਨੂੰ ਖਿੜੇ ਫੁੱਲਾਂ ਜਿਹਾ ਦਰਜਾ ਕਿ ਨਖਰਾ ਹੋਰ ਹੁੰਦਾ ਹੈ ਨਜ਼ਾਕਤ ਹੋਰ ਹੁੰਦੀ ਹੈ ਕਰੇ ਅਰਦਾਸ ਹਰ ਵੇਲੇ ਤੇ ਮੰਗੇ ਮੰਗੋ ਕੀਤ ਕਿਸ ਤੋਂ ਕਿ ਤਰਲਾ ਹੋਰ ਹੁੰਦਾ ਹੈ ਇਬਾਦਤ ਹੋਰ ਹੁੰਦੀ ਹੈ ਜੁੜੇ ਹੱਥਾਂ ਦੀ ਇਹ ਤਾਸੀਰ ਖੋਲੇ ਭੇਤ ਉਸ ਦਿਲ ਦਾ ਕਿ ਸੇਵਾ ਹੋਰ ਹੁੰਦੀ ਹੈ ਸਿਆਸਤ ਹੋਰ ਹੁੰਦੀ ਹੈ ਨਹੀਂ ਇਨਕਾਰ ਉਹ ਕਰਦਾ ਮਗਰ ਅਹਿਸਾਸ ਹੋ ਜਾਂਦਾ ਹੈ ਗੁਜ਼ਾਰਿਸ਼ ਹੋਰ ਹੁੰਦੀ ਹੈ ਇਨਾਇਤ ਹੋਰ ਹੁੰਦੀ ਹੈ ਹਿਮਾਕਤ ਹੋਰ ਹੁੰਦੀ ਹੈ ਬਗਾਵਤ ਹੋਰ ਹੁੰਦੀ ਹੈ ਤਜ਼ਰਬਾ ਹੋਰ ਹੁੰਦਾ ਹੈ ਲਿਆਕਤ ਹੋਰ ਹੁੰਦੀ ਹੈ ਪ੍ਰੋਗਰਾਮ ਦੇ ਤੀਜੇ ਸੈਗਮੈਂਟ ਦੇ ਵਿੱਚ ਹਾਂ ਜਿੱਥੇ ਅਸੀਂ ਅਕਸਰ ਕਲਾ ਸਾਹਿਤ ਫਿਲਮਾਂ ਆਰਟ ਦੀ ਗੱਲ ਕਰਦੇ ਹਾਂ ਅਤੇ ਬਹੁਤ ਸੋਹਣੀਆਂ ਖੂਬਸੂਰਤ ਫਿਲਮਾਂ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਆਉਣ ਵਾਲੀਆਂ ਨੇ ਬਹੁਤ ਖੁਸ਼ੀ ਦੀ ਗੱਲ ਹੈ ਕਿ 22 ਮਈ ਨੂੰ ਆਸਟ੍ਰੇਲੀਆ ਦੇ ਕਲਾਕਾਰਾਂ ਦੀ ਫਿਲਮ ਦਮਾ ਦਮ ਮਸਤ ਕਲੰਦਰ ਪੰਜਾਬੀ ਸਿਨੇਮੇ ਦਾ ਰੂਪਰੇਖਾ ਬਦਲਣ ਲਈ ਤਿਆਰ ਹੈ ਅਤੇ ਸਾਨੂੰ ਖੁਸ਼ੀ ਇਸ ਕਰਕੇ ਹੈ ਕਿ ਮੈਲਬਨ ਤੋਂ ਸੈਮੀ ਗਿੱਲ ਅਤੇ ਕਿੰਗ ਬੀ ਚੌਹਾਨ ਸਿਡਨੀ ਤੋਂ ਰਲ ਕੇ ਉਹਨਾਂ ਨੇ ਫਿਲਮ ਬਣਾਈ ਹੈ ਅਤੇ 7 ਸਾਲ ਦੇ ਵਕਫੇ ਬਾਅਦ ਉਹ ਦੁਬਾਰਾ ਫਿਲਮੀ ਪੜਦੇ 'ਤੇ ਵੇਖਣ ਨੂੰ ਮਿਲੇਗੇ ਆਉਂਦੇ ਕੁਛ ਦਿਨਾਂ ਦੇ ਵਿੱਚ ਇੱਕ ਨਵੀਂ ਫਿਲਮ ਸ਼ਾਇਦ ਪੰਜਾਬੀ ਸਿਨੇਮਾ ਦੇ ਵਿੱਚ ਉਹ ਆਪਣੀ ਕਿਸਮ ਦੀ ਵੱਖਰੀ ਫਿਲਮ ਵੀ ਹੋਵੇਗੀ ਫਿਲਮ ਦਾ ਨਾਂ ਵੀ ਮੈਂ ਪਹਿਲਾਂ ਵੀ ਇੱਥੇ ਜ਼ਿਕਰ ਕੀਤਾ ਸੀ ਔਰ ਉਸ ਕਿਤਾਬ ਨੂੰ ਮੈਂ ਇੱਥੇ ਪੜ੍ਹਨਾ ਸ਼ੁਰੂ ਕੀਤਾ ਸੀ ਕਿਤਾਬ 40 ਦਿਨ ਅਤੇ ਫਿਲਮ ਦਾ ਨਾਮ ਵੀ 40 ਦਿਨ ਹੈ ਅਤੇ ਗੁਰਪ੍ਰੀਤ ਘੁੱਗੀ ਹੋਣੀ ਉਹਨਾਂ ਦੀ ਪ੍ਰੋਡਕਸ਼ਨ ਅਤੇ ਦੇਬੀ ਮਕਸੂਦਪੁਰੀ ਇਸ ਫਿਲਮ ਦੇ ਵਿੱਚ ਇੱਕ ਉਸ ਬਜ਼ੁਰਗ ਦਾ ਕਿਰਦਾਰ ਨਿਭਾ ਰਹੇ ਨੇ ਜਿੱਥੇ ਸਾਰੀ ਸਟੋਰੀ ਘੁੰਮਦੀ ਹੈ 40 ਦਿਨ ਦੀ ਇਹ ਕਿਤਾਬ ਦੇ ਵਿੱਚ 40 ਦਿਨਾਂ ਦੀ ਕਹਾਣੀ ਹੈ ਅਤੇ ਉਹ 40 ਦਿਨਾਂ ਦੀ ਕਹਾਣੀ ਦਾ ਸਾਰ ਮੈਂ ਅਗਲੇ ਹਫ਼ਤੇ ਤੋਂ ਕਿਉਂਕਿ 3 ਦਿਨ ਦੀ ਮੈਂ ਕਹਾਣੀ ਜਿਹੜੇ ਇੱਥੇ ਪੜ੍ਹ ਚੁੱਕਿਆ ਸੀ ਅਤੇ ਉਸ ਦੀਆਂ ਗੱਲਾਂ ਦਾ ਜ਼ਿਕਰ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਮੈਲਬਨ ਮੇਲਿਆਂ ਦਾ ਸ਼ਹਿਰ ਹੈ ਅਤੇ ਮੇਲਿਆਂ ਦੇ ਸ਼ਹਿਰ ਦੇ ਵਿੱਚ ਕੁਛ ਨਾ ਕੁਛ ਹੁੰਦਾ ਰਹਿੰਦਾ ਇੱਕ ਨਹੀਂ ਦੋ ਦੋ ਨਹੀਂ ਤਿੰਨ ਤਿੰਨ ਦਿਨ ਤੀਆਂ ਦਾ ਸੀਜ਼ਨ ਆਉਣ ਵਾਲਾ ਹੈ ਅਤੇ ਹੁਣੇ ਹੁਣੇ ਹੋ ਕੇ ਹਟਿਆ ਇੱਥੇ ਮੈਲਬਨ ਭੰਗੜਾ ਕੱਪ ਜਿਹਦੇ ਵਿੱਚੋਂ ਮੈਲਬਨ ਦੀਆਂ ਸਿਡਨੀ ਦੀਆਂ ਪਰਥ ਦੀਆਂ ਖੇਤਰੀ ਪੇਂਡਰੂ ਇਲਾਕੇ ਦੀਆਂ ਵੱਖ ਵੱਖ ਟੀਮਾਂ ਨੇ ਕੋ 18 ਤੋਂ ਵੱਧ ਟੀਮਾਂ ਨੇ 18 ਤੋਂ ਵੱਧ ਵਣਗੀਆਂ ਦੇ ਵਿੱਚ ਵੱਖ ਵੱਖ ਵਣਗੀਆਂ ਦੇ ਵਿੱਚ 5-6 ਕੈਟਾਗਰੀ ਸੀ ਜਿਹਦੇ ਵਿੱਚ ਹਿੱਸਾ ਲਿਆ ਉਸ ਪ੍ਰੋਗਰਾਮ ਦੀ ਖੂਬਸੂਰਤੀ ਇਹ ਸੀ ਕਿ ਉਹਦੇ ਵਿੱਚ ਉਹ ਨਵੇਂ ਆਸਟ੍ਰੇਲੀਅਨ ਪੰਜਾਬੀ ਮੁੰਡੇ ਕੁੜੀਆਂ ਨੇ ਹਿੱਸਾ ਲਿਆ ਜੋ ਇੱਥੋਂ ਦੇ ਬੌਰਨ ਨੇ ਇੱਥੋਂ ਦੇ ਪੜ੍ਹੇ ਲਿਖੇ ਨੇ ਆਪਣੇ ਛੋਟੀ ਛੋਟੀਆਂ ਢਾਣੀਆਂ ਬਣਾ ਕੇ ਇਹਨਾਂ ਪ੍ਰੋਗਰਾਮਾਂ ਵਿੱਚ ਆਏ ਮੈਲਬਨ ਭੰਗੜਾ ਕੱਪ ਦੇ ਵਿੱਚ ਭੰਗੜੇ ਦੀ ਤਰਤੀਬ ਤਾਂ ਉਹਨਾਂ ਨੇ ਦੇਖੀ ਨਾਲ ਹੀ ਦੋ ਨਿਰੀਖਣ ਕਰਨ ਦੇ ਲਈ ਜੱਜ ਅਮਰੀਕਾ ਤੋਂ ਆਏ ਕੈਨੇਡਾ ਤੋਂ ਆਏ ਅਤੇ ਉਹਨਾਂ ਨੇ ਜਦੋਂ ਇੱਥੇ ਬੱਚਿਆਂ ਦੀ ਆਸਟ੍ਰੇਲੀਆ ਬੱਚੇ ਨੇ ਗੱਲਾਂ ਸੁਣੀਆਂ ਟੀਮਾਂ ਨਾਲ ਗੱਲਬਾਤ ਕੀਤੀ ਤਾਂ ਆਸ਼ਾਸ਼ ਕਰ ਉੱਠੇ ਮੈਨੂੰ ਉਹਨਾਂ ਲੋਕਾਂ ਨਾਲ ਉਹਨਾਂ ਲੋਕਾਂ ਦੇ ਬੋਲ ਉਹਨਾਂ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਮੈਂ ਜਦੋਂ ਉਹਨਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਮੈਨੂੰ ਲੱਗਾ ਵੀ ਕੁਛ ਵਿਚਾਰ ਜਿਹੜੇ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਾਂ ਅਤੇ ਗੱਲਾਂ ਇਸ ਤਰ੍ਹਾਂ ਨੇ ਕਿ ਉਹਨਾਂ ਦੇ ਇੱਕ ਤਾਂ ਪੰਜਾਬੀ ਕਿਸ ਤਰ੍ਹਾਂ ਬੋਲਦੇ ਹਾਂ ਜਿਹਦੇ ਬਾਰੇ ਅਸੀਂ ਅਕਸਰ ਫਿਕਰਮੰਦ ਹੁੰਦੇ ਹਾਂ ਕਿ ਸਾਡੀ ਪੰਜਾਬੀ ਗੁਆਚ ਗਈ ਜਾਂ ਸਾਡੀ ਪੰਜਾਬੀ ਬੋਲੀ ਨੂੰ ਕੋਈ ਹੋਰ ਲੈ ਗਿਆ ਜਾਂ ਅਸੀਂ ਕਿਸੇ ਹੋਰ ਪਾਸੇ ਜਾਣਾ ਚਾਹੁੰਦੇ ਹਾਂ ਬੋਲੀ ਕਿਸੇ ਹੋਰ ਪਾਸੇ ਜਾ ਰਹੀ ਹੈ ਜਾਂ ਬੱਚੇ ਪੰਜਾਬੀ ਨਾਲ ਨਹੀਂ ਬੋਲਦੇ ਬੱਚੇ ਆਸਟ੍ਰੇਲੀਅਨ ਪੰਜਾਬੀ ਸਟਾਈਲ ਦੇ ਵਿੱਚ ਜਿਹੜੇ ਇੱਕ ਦੂਜੇ ਨਾਲ ਸਾਂਝਾ ਪਾਉਣ ਦੀ ਗੱਲ ਕਰਦੇ ਆ ਉਹਨੂੰ ਆਪਣੇ ਤੋਤਲੇ ਅੰਦਾਜ਼ ਦੇ ਵਿੱਚ ਹੋਰ ਤਰ੍ਹਾਂ ਬੋਲਦੇ ਆ ਅਤੇ ਪਤਾ ਨਹੀਂ ਬੋਲੀ ਰਹੇਗੀ ਕਿ ਨਹੀਂ ਰਹੇਗੀ ਪਰ ਮੈਂ ਸਮਝਦਾ ਕਿ ਇਹ ਸਾਰੀਆਂ ਗੱਲਾਂ ਸਾਡੀਆਂ ਬੇਮਾਇਨੇ ਹੋ ਜਾਂਦੀਆਂ ਨੇ ਅਤੇ ਜਦੋਂ ਅਸੀਂ ਇਹਨਾਂ ਬੱਚਿਆਂ ਨੂੰ ਸੁਣਦੇ ਹਾਂ ਅਤੇ ਇਹਨਾਂ ਬੱਚਿਆਂ ਦੀਆਂ ਜਿਹੜੀਆਂ ਨੇ ਗੱਲਾਂ ਮਹਿਸੂਸ ਕਰਦੇ ਹਾਂ ਜਦੋਂ ਉਹਨਾਂ ਦੇ ਵਿਚਲੇ ਉਹਨਾਂ ਦੇ ਖਿਆਲ ਨੇ ਉਹਨਾਂ ਦੇ ਅੰਤਰ ਖਿਆਲ ਨੇ ਉਹਨਾਂ ਨੂੰ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸਾਡਾ ਜੀ ਕਰਦਾ ਕਿ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਹੁੰਦੀਆਂ ਰਹਿਣੀਆਂ ਚਾਹੀਦੀਆਂ। ਤੁਸੀਂ ਸੁਣੋਗੇ ਗੱਲਬਾਤ ਅਤੇ ਫਿਰ ਮੈਂ ਗੱਲਬਾਤ ਹੀ ਸੁਣਾਉਣਾ ਅਤੇ ਉਸ ਗੱਲਬਾਤ ਦੇ ਸੁਣਨ ਤੋਂ ਬਾਅਦ ਹੀ ਫਿਰ ਤੁਹਾਡੇ ਨਾਲ ਗੱਲ। ਇੱਕ ਉਹਨਾਂ ਦੀ ਮਿਕਸਰ ਨਾਈਟ ਸੀ, ਮਿਕਸਰ ਨਾਈਟ ਦੇ ਵਿੱਚ ਜੋ ਗੱਲਾਂ ਬਾਤ ਹੋਈਆਂ ਉਹਦੇ ਬਾਰੇ ਜ਼ਿਕਰ ਹੈ।
1: ਬੁਸ਼ੇਰਵੀਰ ਜਿਹੜੇ ਦੋ ਘੰਟੇ ਹਰੇਕ ਹਫ਼ਤੇ ਗੱਡੀ ਚਲਾ ਕੇ ਆਉਂਦੇ ਸੀ, ਸਾਡੇ ਕੋਚ ਦਾ ਬਹੁਤ ਬਹੁਤ ਧੰਨਵਾਦ ਜੀ। ਇਹਨਾਂ ਨੇ ਇੰਨੀ ਮਿਹਨਤ ਕੀਤੀ ਆ ਅਤੇ ਇੰਨਾ ਟਾਈਮ ਲਾਇਆ ਸਾਡੇ ਲਈ, ਸਾਨੂੰ ਇੱਥੇ ਤੱਕ ਲਿਆਉਣ ਲਈ। ਬੁਸ਼ੇਰਵੀਰ ਜਿਹੜੇ ਦੋ ਘੰਟੇ ਹਰੇਕ ਹਫ਼ਤੇ ਗੱਡੀ ਚਲਾ ਕੇ ਆਉਂਦੇ ਸੀ, ਤੁਹਾਡੇ ਲਈ ਅਲੱਗ ਅਲੱਗ ਸੜਕ ਦਾ ਰਸਤਾ ਕੱਢ ਲਗਾਇਆ। ਸਾਡੀ ਸਾਰੀਆਂ ਕੁੜੀਆਂ ਦਾ ਵੀ ਬਹੁਤ ਮਿਹਨਤ ਲਾਈ ਹੈ ਸਾਰਿਆਂ ਨੇ, ਸਕੂਲ ਦਾ ਕੰਮ, ਯੂਨੀ, ਭੰਗੜਾ ਸਾਰਾ ਬੈਲੈਂਸ ਕਰਨ 'ਚ, ਅਤੇ ਫਿਰ ਵੀ ਅਸੀਂ ਇੱਥੇ ਭੰਗੜਾ ਪਾਉਂਦੇ ਹਾਂ।
0: ਤੁਸੀਂ ਸੁਣਿਆ ਹੋਣਾ ਜੀ, ਉਹਨਾਂ ਦਾ ਕਹਿਣ ਦਾ ਮਕਸਦ ਇਹ ਸੀ ਵੀ ਸਕੂਲ ਦਾ ਕੰਮ, ਫਿਰ ਯੂਨੀ ਦਾ ਕੰਮ, ਫਿਰ ਸਾਰਾ ਕੁਛ ਅਸੀਂ ਇੱਥੇ ਬੈਲੈਂਸ ਕਰਨ ਆਉਂਦੀਆਂ ਅਤੇ ਭੰਗੜਾ ਪਾਉਂਦੀਆਂ। ਮੇਰਾ ਸੁਣਾਉਣ ਦਾ ਮਕਸਦ ਸੀ ਵੀ ਉਹਨਾਂ ਦਾ ਲਹਿਜ਼ਾ, ਬੋਲਣ ਦਾ ਸਟਾਈਲ, ਜਿਹੜੀ ਮਿੱਠੀ ਪੰਜਾਬੀ ਬੱਚੇ ਬੋਲਦੇ ਨੇ। ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਸਾਰਾ ਕੁਛ ਯੂਨੀ ਦਾ ਕੰਮ ਅਤੇ ਘਰ ਦਾ ਕੰਮ ਕਰਨ ਤੋਂ ਬੈਲੈਂਸ ਕਰਨ ਦੇ ਲਈ ਅਸੀਂ ਭੰਗੜੇ 'ਚ ਆਉਂਦੇ ਹਾਂ। ਸੋ ਮੈਲਬਨ ਦੇ ਵਿੱਚ ਭੰਗੜਾ ਕਲਾਕਾਰਾਂ ਨੂੰ, ਇੱਥੋਂ ਦੇ ਆਸਟ੍ਰੇਲੀਅਨ ਪੰਜਾਬੀਆਂ ਨੂੰ ਜਦੋਂ ਤੁਸੀਂ ਮਿਲਦੇ ਹਾਂ, ਸਿਰਫ ਇੱਕ ਭੰਗੜਾ ਨਹੀਂ ਹੈਗਾ, ਉਹਨਾਂ ਦੀ ਇੱਕ ਸਾਂਝ ਹੈ, ਉਹਨਾਂ ਦੀ ਵਿਰਾਸਤ ਨਾਲ ਜੁੜਨ ਦੀ ਕਲਾ ਹੈ। ਬਹੁਤ ਸਾਰੇ ਲੋਕ ਇੱਥੇ ਇਸ ਗੱਲ ਨੂੰ, ਖਾਸ ਤੌਰ 'ਤੇ ਜਦੋਂ ਕਦੀ ਬਹੁਤੇ ਆਪਣੇ ਆਪ ਨੂੰ ਉਹ ਕਿਸੇ ਖਾਸ ਧਰਮ ਹੋਣ ਦੀ ਗੱਲ ਕਰਦੇ, ਉਹ ਇਹਨਾਂ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਪਸੰਦ ਨਹੀਂ ਕਰਦੇ। ਪਰ ਮੈਂ ਸਮਝਦਾ ਕਿ ਇਹ ਪ੍ਰੋਗਰਾਮ ਦੀ ਪਹਿਲੀ ਲੜੀ ਹੈ। ਇਸ ਵੱਡੇ ਸੱਭਿਆਚਾਰ ਬਹੁਤ ਵੱਡਾ ਹੁੰਦਾ, ਉਹਦੇ ਵਿੱਚ ਜ਼ਿੰਦਗੀ ਜਿਉਣ ਦੇ ਇੱਕ ਮਕਸਦ ਨੇ। ਜਿਵੇਂ ਕਿ ਪਰਮਜੀਤ ਕੌਰ ਹੁਣੇ ਗੱਲ ਕਰ ਰਹੇ ਸੀ ਕਿ ਮਨ ਦੀ ਉਸ ਅਵਸਥਾ ਦੇ ਵਿੱਚ ਸਾਨੂੰ ਨੱਚਣਾ ਭੁੜਕਣਾ ਵੀ ਚਾਹੀਦਾ। ਸੋ ਮੈਲਬਨ ਭੰਗੜਾ ਕੱਪ, ਮੈਂ ਤਾਂ ਇਹ ਨਹੀਂ ਕਹਿਣਾ ਚਾਹਾਂਗਾ ਕਿ ਬਹੁਤ ਸਫਲ ਪ੍ਰੋਗਰਾਮ ਸੀ, ਅਤੇ ਇਸ ਸਫਲ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਜਿਹੜੇ ਗੀਤ ਸੀ ਸੁਣੇ, ਗੀਤ ਸੰਗੀਤ ਜੋ ਪ੍ਰੋਗਰਾਮ ਹੋਇਆ ਉਹਦੇ ਵਿੱਚ ਵੀ ਉਹਨਾਂ ਨੂੰ ਆਇਆ, ਅਤੇ ਨੱਚਣ ਭੁੜਕਣ ਦੀਆਂ ਗੱਲਾਂ ਹੋ ਰਹੀਆਂ, ਅਤੇ ਫਿਰ ਅੱਜ ਕੱਲ੍ਹ ਦਲਜੀਤ ਹੋਣਾ ਦਾ ਜਿਹੜਾ ਗੀਤ ਚੱਲ ਰਿਹਾ, ਅਤੇ ਜਿਹਦੇ ਉੱਤੇ ਕਿ ਇਸ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਨੇ ਖਾਸ ਵਣਗੀ ਪੇਸ਼ ਕੀਤੀ ਮੋਰਨੀ, ਉਹੀ ਸੁਣਦੇ ਹਾਂ ਅਤੇ ਫਿਰ ਗੱਲਬਾਤ ਅੱਗੇ ਚੱਲਦੇ ਹਾਂ।
2: ਠੂਰੀ ਆਈ ਬਟ ਨਾਟ ਯੂ ਮੈਸੇਜ ਐਨੀਥਿੰਗ

ਵਾਜੀਵਾ ਦਲਜੀਤ ਦਾ ਗੀਤ ਤੁਸੀਂ ਸੁਣਿਆ ਤੇ ਗਾਜ਼ ਗੀਤ ਇਸ ਕਰਕੇ ਸੁਣਨਾ ਜ਼ਰੂਰੀ ਸੀ ਕਿ ਮੈਲਬਨ ਮੋਰਨੀ ਦੇ ਨਾਂ ਦੀ ਇੱਕ ਵੀਡੀਓ ਦਾ ਚਰਚਾ ਉਸ ਪ੍ਰੋਗਰਾਮ ਦੇ ਵਿੱਚ ਵੀ ਬਣਿਆ ਮੈਲਬਨ ਭੰਗੜਾ ਕੱਪ ਦੇ ਵਿੱਚ ਪ੍ਰੀਤ ਚਾਹਲ ਇੱਕ ਜੱਜ ਸੀ ਕਿ ਜਿਹੜੇ ਕਹਿੰਦੇ ਮੈਂ ਦਿਲਜੀਤ ਨਾਲ ਕੰਮ ਕੀਤਾ ਅਤੇ ਮੈਂ ਚਾਹੁੰਦਾ ਕਿ ਤੁਸੀਂ ਇੱਕ ਛੋਟੀ ਜਿਹੀ ਜਿਹੜੀ ਵੀਡੀਓ ਇਸ ਗਾਣੇ ਦੇ ਉੱਤੇ ਪਾਕਿਸਤਾਨ ਦਿਖਾਓ ਅਤੇ ਉਹ ਦਿਲਜੀਤ ਦੁਸਾਂਝ ਤੱਕ ਉਹ ਵੀਡੀਓ ਪਹੁੰਚਾਈ ਗਈ ਉਸ ਸਟੇਜ ਦੇ ਉੱਤੇ 200 ਤੋਂ ਵੱਧ ਕਲਾਕਾਰਾਂ ਨੇ ਇਕੱਠੇ ਹੋ ਕੇ ਇਸ ਗਾਣੇ ਦੇ ਉੱਤੇ ਔਰ ਸਾਰਿਆਂ ਦੀ ਬਿਊਟੀ ਇਹ ਸੀ ਸੁੰਦਰਤਾ ਇਹ ਸੀ ਕਿ ਉਹਨੇ ਕੁਛ ਸੈਕਿੰਡ ਦੇ ਵਿੱਚ ਇੰਸਟਰਕਸ਼ਨ ਦਿੱਤੀ ਵੀ ਇੱਦਾਂ ਦਾ ਸਟੈਪ ਕਰਨੇ ਆ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਨੇ ਉਹ ਸਟੈਪ ਇੱਕੋ ਸਿੰਕਰੋਨਾਈਜੇਸ਼ਨ ਦੇ ਵਿੱਚ ਕੀਤੇ ਸੰਗੀਤ ਦੀ ਇੱਕ ਆਪਣੀ ਪਾਵਰ ਸੀ ਜਿਹੜਾ ਆਪਣਾ ਜਿਹਨੂੰ ਕਹਿ ਲਓ ਔਰਾ ਸੀਗਾ ਜਿਹੜਾ ਉੱਥੇ ਸਾਨੂੰ ਵੇਖਣ ਨੂੰ ਮਿਲਿਆ ਪ੍ਰੋਗਰਾਮ ਦੇ ਤੀਜੇ ਸੈਗਮੈਂਟ ਦੇ ਵਿੱਚ ਮੈਂ ਇਹਨਾਂ ਦਿਨਾਂ ਦੇ ਵਿੱਚ ਕੁਛ ਬਲੈਂਡਡ 뮤직 ਵੀ ਗੱਲ ਕਰਦੇ ਹਾਂ ਲਾਸਟ 15 ਮਿੰਟ ਨੇ ਫਿਲਮਾਂ ਦੇ ਵਿੱਚ ਬਹੁਤ ਕੁਛ ਬਦਲ ਰਿਹਾ ਬਹੁਤ ਕੁਛ ਸਾਡੇ ਕੋਲ ਆਉਂਦਾ ਅਤੇ ਮਿਰਜ਼ੇ ਨੂੰ ਬੜੇ ਬੜੇ ਲੋਕਾਂ ਨੇ ਵੱਖ ਵੱਖ ਤਰੀਕੇ ਨਾਲ ਗਾਇਆ ਖੁਸ਼ਬੂ ਕੌਰ ਦਾ ਮਿਰਜ਼ਾ ਅਤੇ ਚਰਨ ਲਖਾਰੀ ਨੇ ਮੇਰਾ ਪਸੰਦੀਦਾ ਉਹ ਰਾਈਟਰ ਹੈ ਉਹਨੇ ਮਿਰਜ਼ੇ ਨੂੰ ਬਿਲਕੁਲ ਇੱਕ ਵੱਖਰੇ ਸਟਾਈਲ ਦੇ ਵਿੱਚ ਲਿਖਿਆ ਅਤੇ ਸੁਣਦਿਆਂ ਦੇਖੋ ਮਿਰਜ਼ਾ ਕੀ ਕਹਿੰਦਾ

ਇਹਨਾਂ ਦਿਨਾਂ ਦੇ ਵਿੱਚ ਹੁਣ ਕਿਉਂਕਿ ਗੱਲ ਚਲੋ ਅਮਰਿੰਦਰ ਗਿੱਲ ਦੀ ਹੋਈ ਹੈ ਉਹਨਾਂ ਦਾ ਵੀ ਗੀਤ ਇੱਕ ਪੁਰਾਣਾ ਗੀਤ ਹੈ ਪਰ ਉਹ ਨਵੇਂ ਸਟਾਈਲ ਦੇ ਵਿੱਚ ਵੀ ਹੈਗਾ ਜਿਹੜਾ ਬਲੈਂਡ ਮਿਊਜ਼ਿਕ ਆਉਂਦਾ ਉਹਦੇ ਵਿੱਚ ਵੀ ਅਸੀਂ ਇਹ ਗੀਤ ਅਕਸਰ ਸੁਣਦੇ